ਇਹੋ ਜਿਹਾ ਬਣਿਆ ਇਹੋ ਜਿਹਾ ਪਿਆਰ ਇਹੋ ਜਿਹੀ ਭਾਵਨਾ ਜਿਨ੍ਹਾਂ ਨੂੰ ਦੁਸ਼ਮਣ ਵੀ ਆਪਣੇ ਪਿਆਰੇ ਲੱਗਦੇ ਹੋ ਭਾਈ ਕਨ੍ਹਈਆ ਨਾ ਆਪਣਾ ਨਾ ਦੁਸ਼ਮਣ

ਧਰਮ ਦੀ ਖਾਤਰ ਨਿਸ਼ਾਵਰ ਵੀ ਹੋ ਜਾਂਦੇ ਤੇ ਤਨ ਤੇ ਮਨ ਧਨ ਦਾ ਮਾਣ ਵੀ ਨਹੀਂ ਕਰਦੇ। ਬਸ ਪੂਰਨ ਸਿੱਖ ਦਾ ਇਹੋ ਹੀ ਰੂਪ ਹੈ, ਜਦੋਂ ਪੂਰਾ ਹੋ ਜਾਂਦਾ। ਪਰ ਕਦੋਂ ਪੂਰਾ ਹੁੰਦਾ? ਜਦੋਂ ਪੂਰੇ ਨਾਲ ਜੁੜ ਜਾਂਦਾ। ਉਸ ਮਾਲਕ ਦੇ ਪਾਏ ਹੋਏ ਪੂਰਨਿਆਂ ਤੇ ਤੁਰਦਾ, ਫਿਰ ਆਪਣਾ ਜੀਵਨ ਉਹਦੇ ਲੇਖੇ ਲਾ ਦਿੰਦਾ। ਜੇ ਸੂਲੀ ਤੇ ਵੀ ਚੜ੍ਹਨਾ ਪੈ ਜਾਵੇ, ਫਿਰ ਵੀ ਉਹਦੇ ਗੀਤ ਗਾਉਂਦਾ, ਉਹਨੂੰ ਭੁੱਲਦਾ ਨਹੀਂ। ਗੀਤ ਗਾ ਕੇ

ਜਿੱਥੇ ਝਾੜੂ ਦੀ ਸੇਵਾ ਕਰਦਾ, ਜਲ ਛਕਾਉਣ ਦੀ ਸੇਵਾ ਕਰਦਾ, ਉੱਥੇ ਲੰਗਰ ਦੀਆਂ ਲੱਕੜਾਂ ਵੀ ਲਿਆਉਂਦਾ। ਜੰਗਲਾਂ ਵਿੱਚੋਂ ਲੱਕੜਾਂ ਕੱਟਣੀਆਂ, ਸਿਰ ਤੇ ਚੁੱਕਣੀਆਂ, ਲੰਗਰ ਵਿੱਚ ਲਿਆ ਕੇ ਸੇਵਾ ਕਰਨੀ। ਪਰ ਅੱਜ ਇਮਤਿਹਾਨ ਦਾ ਪਰਚਾ ਪੈ ਗਿਆ। ਭਾਈ ਮੰਝ ਜੀ, ਲੱਕੜਾਂ ਤਾਂ ਕੱਟੀਆਂ, ਬੰਨਿਆ, ਸਿਰ ਤੇ ਚੁੱਕ ਲਿਆ, ਲੱਕੜਾਂ ਨੂੰ ਸਿਰ ਤੇ ਚੁੱਕ

ਭਾਈ ਮੰਦ ਜੀ ਰਾਹ ਹੀ ਭੁੱਲ ਗਏ, ਜਿਸ ਰਾਹ ਤੋਂ ਗਏ ਸਨ ਉਹ ਰਾਹ ਹੀ ਭੁੱਲ ਗਏ। ਤੁਰਿਆਂ ਆਉਂਦਿਆਂ ਇੱਕ ਪੁਰਾਣਾ ਖੂਹ, ਜਿਸ ਖੂਹ ਦੇ ਬਨੇਰਾ ਵੀ ਕੋਈ ਨਹੀਂ। ਭਾਈ ਮੰਝ ਜੀ ਤੁਰੇ ਆਉਂਦੇ ਨੇ ਰੱਬ ਦੇ ਰੰਗ ਵਿੱਚ, ਉਸ ਪਿਆਰੇ ਦੇ ਗੀਤ ਗਾਉਂਦਿਆਂ ਗਾਉਂਦਿਆਂ। ਬਰਸਾਤ ਜ਼ੋਰ ਦੀ, ਪਰ ਜਦੋਂ ਭਾਈ ਮੰਝ ਜੀ ਉੱਥੋਂ ਦੀ ਲੰਘਣ ਲੱਗੇ ਪੁਰਾਣਾ ਖੂਹ, ਭਾਈ ਮੰਝ ਜੀ ਖੂਹ ਵਿੱਚ ਡਿੱਗ ਪਏ। ਆਪਣੇ ਆਪ ਨੂੰ ਸੰਭਾਲਿਆ, ਲੱਕੜਾਂ ਨੂੰ ਬੋਚਿਆ, ਲੱਕੜਾਂ ਕਿਤੇ ਡਿੱਗ ਨਾ ਪਏ, ਪਰ ਇੱਕਦਮ ਖੂਹ ਵਿੱਚ ਡਿੱਗੇ। ਪਰ ਇਹ ਦਰਸਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀਰਤਨ ਦਾ ਆਨੰਦ ਮਾਣਦਿਆਂ ਇੱਕਦਮ ਸੰਘਾਸਣ ਤੋਂ ਹਿੱਲੇ, ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ, ਮੇਰਾ ਪਿਆਰ ਵਾਲਾ ਸਿੱਖ ਭਾਈ ਮੰਝ ਡਿੱਗ ਪਏ। ਜਾਣੀ ਜਾਣ ਸਤਿਗੁਰੂ ਸੰਘਾਸਣ ਤੋਂ ਉੱਠੇ, ਸਿੱਖਾਂ ਨੂੰ ਨਾਲ ਲਿਆ, ਕੁਝ ਰੱਸੇ ਨਾਲ ਲੈ ਲਏ, ਅੱਜ ਉਸ ਥਾਂ ਤੇ ਆ ਪਹੁੰਚੇ ਜਿੱਥੇ ਭਾਈ ਮੰਝ ਖੂਹ ਵਿੱਚ ਖਲੋਤਾ, ਸਿਰ ਤੇ ਲੱਗਣਾ ਹੈ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਆਏ, ਭਾਈ ਮੰਝ ਨੂੰ ਤੱਕਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨ ਭਰ ਗਿਆ, ਨੇਤਰਾਂ ਵਿੱਚੋਂ ਜਲ ਵਿਆ, ਤੇ ਭਾਈ ਗੁਰਦਾਸ ਵੱਲ ਤੱਕ ਕੇ ਕਹਿਣ ਲੱਗੇ, ਉਹ ਭਾਈ ਗੁਰਦਾਸ ਤੱਕੇ ਹੀ ਆ ਮੇਰੇ ਪਿਆਰ ਵੱਲ, ਜਿਨ੍ਹਾਂ ਦਾ ਮਨ ਨੀਵਾ, ਨਿਮਰਤਾ ਤੇ ਪਿਆਰ ਦੇ ਵਿੱਚ ਰਹਿਣ ਵਾਲੇ। ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਸਿਰ ਤੇ ਲੱਕੜਾਂ ਚੁੱਕੀਆਂ ਭਾਈ ਮੰਝ ਖੜੋਤੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉੱਪਰੋਂ ਪਿਆਰ ਨਾਲ ਇੱਕ ਬੋਲ ਬੋਲਿਆ, ਉਹ ਸਿੱਖਾ, ਆ ਲੱਕੜਾਂ ਸੁੱਟ ਦੇ,

ਇਹ ਨਹੀਂ ਪਤਾ ਕਿ ਸ਼ੈਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਹਿ ਰਹੇ ਖੂਹ ਵਿੱਚ ਖਲੋਤਿਆ ਕਹਿਣ ਲੱਗੇ ਉਹ ਸਿੱਖਾ ਜੇ ਮੇਰੇ ਨਾਲ ਪਿਆਰ ਹੈ ਮੈਨੂੰ ਬਾਹਰ ਕੱਢਣਾ ਚਾਹੁੰਦਾ ਤੇ ਫਿਰ ਕਿਰਪਾ ਕਰ ਆ ਗੁਰੂ ਦੇ ਲੰਗਰ ਦੀਆਂ ਲੱਕੜਾਂ ਹਨ ਪਹਿਲਾਂ ਲੱਕੜਾਂ ਨੂੰ ਬਾਹਰ ਕੱਢ ਦੇ ਫਿਰ ਮੈਂ ਵੀ ਬਾਹਰ ਆ ਜਾਵਾਂਗਾ ਕਿਤੇ ਸੇਵਾ ਨਾ ਵਿਅਰਥ ਚਲੀ ਜਾਵੇ ਇਸ ਵਾਸਤੇ ਤੇ ਲੱਕੜਾਂ ਚੁੱਕੀ ਖਲੋਤਾ ਕਿਤੇ ਲੱਕੜਾਂ ਗਿੱਲੀਆਂ ਹੀ ਨਾ ਹੋ ਜਾਣ ਅੱਜ ਦੀ ਸੇਵਾ ਵਿਅਰਥ ਨਾ ਹੋ ਜਾਵੇ ਜਦੋਂ ਭਾਈ ਮਹਿਤ ਜੀ ਨੇ ਕਿਹਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਫਿਰ ਮਨ ਭਰਿਆ ਕਹਿਣ ਲੱਗੇ ਉਹ ਭਾਈ ਗੁਰਦਾਸ ਆ ਵੇਖੇ ਆ ਮੇਰੇ ਪਿਆਰ ਵਾਲੇ ਸਿੱਖ ਹਨ ਆ ਰੂਪ ਹੈ ਸਿੱਖ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਹੈ ਕਿਉਂ ਨਾ ਮੈਂ ਐਸੇ ਸਿੱਖਾਂ ਤੋਂ ਵਾਰੀ ਜਾਵਾਂ ਕਿਉਂ ਨਾ ਐਸੇ ਸਿੱਖਾਂ ਤੋਂ ਕੁਰਬਾਨ ਜਾਵਾਂ ਜਿਹੜੇ ਮੇਰੇ ਤੋਂ ਕੁਰਬਾਨ ਹੋ ਜਾਂਦੇ ਗੁਰੂ ਤੋਂ ਆਪਣਾ ਆਪ ਨਿਸ਼ਾਵਰ ਕਰ ਜਾਂਦੇ ਹਨ ਪਰਵਾਹ ਨਹੀਂ ਕਰਦੇ ਉਹ ਭਾਈ ਮੰਝ ਤੇ ਇਮਤਿਹਾਨ ਦਾ ਪਰਚਾ ਤਾਂ ਪਿਆ ਪਰ ਭਾਈ ਮੰਝ ਇਮਤਿਹਾਨ ਦੇ ਪਰਚੇ ਵਿੱਚੋਂ ਪਾਸ ਹੋ ਗਿਆ ਭਾਵੀ ਨੇ ਇਸੇ ਐਸੀ ਖੇਲ ਖੇਡੀਏ ਪਰ ਹੁਣ ਭਾਈ ਮੰਝ ਉਸ ਇਮਤਿਹਾਨ ਦੇ ਪਰਚੇ ਵਿੱਚੋਂ ਪਾਸ ਹੋ ਕੇ ਵਿਖਾਇਆ।

ਪੰਜ ਆਪ ਤੇ ਡਿੱਗ ਪਏ ਪਰ ਪੰਡ ਨਹੀਂ ਸੁੱਟੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਹਿਲਾਂ ਲੱਕੜਾਂ ਨੂੰ ਬਾਹਰ ਕੱਢਿਆ, ਫਿਰ ਰੱਸੇ ਨਾਲ ਭਾਈ ਮਾਂਝ ਨੂੰ ਜਦੋਂ ਬਾਹਰ ਕੱਢਿਆ ਤੇ ਗਲਵੱਕੜੀ ਵਿੱਚ ਲੈ ਲਿਆ। ਇਤਨਾ ਘੁੱਟ ਕੇ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਗੁਰੂ ਪਾਤਸ਼ਾਹ ਨੇ ਫਿਰ ਵਾਰ ਵੀ ਦੇ ਦਿੱਤਾ। ਮੰਝ ਗੁਰੂ ਕਾ ਗੁਰਮੰਝ ਪਿਆਰਾ,

ਉੱਥੇ ਭਾਈ ਮੰਝ ਨੂੰ ਮੰਜੀ ਬਖਸ਼ਿਸ਼ ਕੀਤੀ। ਭਾਈ ਮੰਝ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਾ ਕਰਕੇ ਪਿਆਰ ਕਰਕੇ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰਕੇ ਪਾ ਲਿਆ, ਆਓ ਬਈ ਆਪਾਂ ਵੀ ਜੇ ਗੁਰੂ ਦੇ ਸਿੱਖ ਹਾਂ ਤੇ ਫਿਰ ਭਾਈ ਮੰਝ ਵਾਂਗੂ ਕਿਤੇ ਗੁਰੂ ਨਾਲ ਪਿਆਰ ਕਰ ਲਈਏ, ਗੁਰੂ ਤੋਂ ਵਾਰੀ ਹੋ ਜਾਈਏ, ਤਾਂ ਹੀ ਤਾਂ ਗੁਰੂ ਬਖਸ਼ਿਸ਼ ਕਰੇਗਾ। ਕਿਤੇ ਮਨ ਨੀਵਾਂ ਹੋ ਜਾਵੇ, ਮਤ ਉੱਚੀ ਹੋ ਜਾਵੇ, ਇਹੋ ਜਿਹਾ ਹਿਰਦੇ ਵਿੱਚ ਪਿਆਰ ਜਾਗ ਪਵੇ ਤੇ ਫਿਰ ਬਾਈ ਗੁਰੂ ਤੋਂ ਸਦਕੇ ਗੁਰੂ ਵੀ ਬਖਸ਼ਿਸ਼ ਕਰੇਗਾ, ਉਹ ਸਿੱਖ ਨੂੰ ਗੱਲ ਨਾਲ ਲਾ ਲਵੇਗਾ। ਆਓ ਭਾਈ ਮੰਝ ਦੇ ਗੀਤ ਗਾ ਰਹੇ ਹਾਂ। ਡਿੱਗ ਪਿਆ ਪਰ ਪੰਡ ਨਾ ਸੁੱਟੀ, ਖੜਾ ਅਡੋਲ ਉਹ ਸਿਰ ਤੇ ਰੱਖੀ, ਸਤਿਗੁਰ ਆਏ ਬਚਾ। ਆਓ ਸਤਿਗੁਰਾਂ ਨੇ ਬਾਂਹ ਫੜ ਲਈ, ਬਖਸ਼ਿਸ਼ ਕਰ ਦਿੱਤੀ। ਜੇ ਭਾਈ ਮੰਝ ਤੇ ਬਖਸ਼ਿਸ਼ ਹੋ ਗਈ, ਆਓ ਬਈ ਸਾਡੇ ਤੇ ਵੀ ਬਖਸ਼ਿਸ਼ ਹੋ ਜਾਵੇ, ਕਿਤੇ ਆਪਾਂ ਵੀ ਭਾਈ ਮੰਝ ਵਾਂਗੂ ਗੁਰੂ ਦੀ ਸੇਵਾ ਵਿੱਚ ਲੱਗ ਜਾਈਏ ਤੇ ਫਿਰ ਸਾਡਾ ਲੋਕ

ਸਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ।

ਉਤਮ ਨੀਚ ਹੁਕਮ ਲਿਖ ਦੁਖ ਸੁਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹੈ ਨ ਕੋਏ

ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾਂ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹਾਥ ਹੋਵੇ ਅਸਗਾਹੋ। ਨਾਨਕ ਭਗਤਾਂ ਸਲਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ

ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ

ਸਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣ

ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ

ਪੇਤੀਆਂ ਮੋਹਿ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇ ਪੇਕੇ ਕੇ, ਜਿਸਨੋ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ।

ਆਖਹਿ ਪੜੇ ਕਰਹਿ ਵਖਿਆਣ। ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਬਿੰਦ, ਆਖਹਿ ਈਸਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰਨਰ ਮੁਨਜਨ ਸੇਵ, ਕੀਤੇ ਆਖਹਿ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ।

ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਲਾ ਸੁਵਾਰੇ, ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇ ਈਤ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਵਰਾ ਸਾਦ, ਸੰਜੋਗ ਵਿਜੋ

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼।

ਇੱਕ ਦੂ ਜੀਭਉ ਲਖ ਹੋਹੇ ਲਖ ਹੋਵੈ ਲਖਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਾਹਿ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ

ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋਹ ਲੋਹ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਿਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋ ਆ ਦੇਖੇ ਸਾਰਿੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਘੋਲੀ ਹਉ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ।

ਸੇਵੀ ਸਾਹਿਬ ਆਪਣਾ ਅਵਰਨ ਜਾਚੋਂ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ।

ਤਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣਿਆਣੀ ਜਾਇ ਪੁਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹ ਪਾਈਐ ਜੋ ਕਿਛ ਕਰੇ ਸੁਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸਹ ਪਾਈਐ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤੁਰਾਈ ਸਹ ਨਦਰ ਕਰ ਦੇਖੈ ਸੋਧਨ ਲਿਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਨਿਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਹੀਏ ਸਾ ਸਿਆਣੀ ਸੂਹੀ

ਤੂੰ ਜਲ ਥਲ ਮਹੀਅਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਣਾ ਰਹਾਓ। ਮਨ ਤਰਾ ਜੀ ਚਿੱਤ ਤੁਲਾ, ਤੇਰੀ ਸੇਵ ਸਰਾਪ ਕਮਾਵਾਂ, ਘਟ ਹੀ ਭੀਤਰ ਸੋ ਸਹ ਤੋਲੀ, ਇਨ ਵਿਦ ਚਿੱਤ ਰਹਾਵਾਂ। ਆਪੇ ਕੰਡਾ ਤੋਲ ਤਰਾ ਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਭੰਗ ਗੁਰ ਪ੍ਰਸਾਦ, ਰਾਗ ਵਿਲਾਵਲ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੁਖਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋਂ ਰਜਾਈ। ਰਹਾਓ ਜੋ ਕਿਛ ਹੋਆ, ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ, ਤੇਰਾ ਅੰਤ ਨ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। ਕਿਆ ਹਉ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨ ਕਥ ਨਾ ਜਾਈ, ਜੋ ਤੁਧ ਭਾਵੈ ਸੋਈ, ਆਖਾਂ ਤਿਲ ਤੇਰੀ ਵਡਿਆਈ। ਏਤੇ ਕੁਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸੰਤਪ ਪ੍ਰਸਾਦ ਚਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨ ਭਉ ਪ੍ਰਕਾਸ਼ਮ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਿਣ ਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤ ਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤ ਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤ ਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸੰਤ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਜੰਜ ਹੈ ਅਮੀਖ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ
नमो दान दाने नमो मान माने नमो रोग रोगे नमस्तं सिनाने नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सचिदानंद सर्वं प्रणासी अनूपे रूपे समस्तुल निवासी सदा सिद्ध दा बुद्ध दा बृद करता अदो उर्द अर्दं अगं ओग हरता परं परम परमेश्वरं प्रोष पालं सदा सर्वदा सिद्धाता दयालं अशेदी अभेदी अनामं अकामं समस्तो पराजी समस्त सत्तामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेश हैं भुजंग प्रयात छंद अगाधे अबाधे आनंदी स्वरूपे नमो सर्व माने समस्ति निधाने नमस्तंग निर्नाथे नमस्तंग प्रमाथे नमस्तंग अगंजे नमस्तंग अपंजे नमस्तं अकाले नमस्तं अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व यंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृद सिदंग निवासी चरपट शांत प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं युगता सर्वं देवं सर्वं देवं सर्वं काले सर्वं पाले रुआल शांत प्रसाद आद रूप अनाद मूर्त जोन पुरख अपार सर्व मान त्रिमान देव पेवाद उदार सर्व पालक सर्व कालक सर्व कोपन काल जत्र तत्र विराज ही अवतूत रूप रसाल नाम ठाम ना जात जाकर रूप रंग ना रेख आद पुरख उदार मूर्त जोन आद असेख देश और ना पेश जाकर रूप रेख ना राग जत्र तत्र दिशा विसा होय फैल्यो अनुराग नाम काम विहीन पेखत ताम हूं नह जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खेलन अंत को फिर एक देव भेव न जान ही जेह वेद और कतेव रूप रंग ना जात पात सो जान ही केह जेव तात मात न जात जाकर जन्म मरण विहीन चक्र बकर फिर चतर चक मान ही पुरतीन लोक चौदह के विखय जग जाप ही जेह जाप आदेव अनाद मूर्त थाप्यो सबै जेह थाप परम रूप पनीत मूर्त पूर्ण पुरख अपार सर्व विश्व रचो सुजंभव गढ़न भंजन हार कालहीन कला संयुक्त काल पुरख आदेश धर्म धाम सो भरम रहत भूत अलख भेस अंग राग न रंग जा कह जात पात ना नाम गर्भ गंजन दुष्ट भंजन मुक्त दायक काम आप रूप मीक अनुस्तुत एक पुरख अवतूत गर्भ गंजन सर्व भंजन आदि रूप असूत अंगहीन अपंग अनात्म एक पुरख अपार सर्व लायक सर्व कायक सर्व को प्रतिपार सर्वगंता सर्वहंता सर्व ते अनपेख सर्व शास्त्र ना जान ही जेह रूप रंग अर रेख परम वेद पुराण जा कह नेत पाखत नित कोट सिमरत प्राण शास्त्र ना आवई बहुचित मधुपार शंत प्रसाद गुण गण उदार महिमा पार आसन अपंग उपमान अंग अनुभव प्रकाश निस दिन अनास आजान बाहो शाहान शाहो राजान राजपानान पान देवान देव उपमा महान इंद्रान इंद्र बालान बाल रंकान रंक कालान काल अनपूत अंग अबा अपंग गतमित अपार गुण गण उदार मुन गण प्रणाम निर्पय निरकाम अत दुत प्रचंड मित गत अखंड आलिश्य कर्म अदृश्य धर्म सर्वा परणाड्य अंडंड बाड्य चाचरी शंता प्रसाद गुबिंदे मकंदे उदारे अपारे हरियं करियं निरनामे अकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र मान्य चतर चक्र दान्य चाचरी छंद न सत्र न मित्र न परमंग न पितर न कर्मंग न काय अजन्म अजाय न चित्र न मित्र परे है पवित्र पृथ्वी सै दिशय दृश्य कृश्य
ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸ਼ੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੁਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨ

ਕਿ ਰੋਜ਼ੀ ਦਹਿੰਦ ਹੈ, ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਬੱਤਰ ਮਾਨੇ, ਕਿ ਸਰਬੱਤਰ ਦਾਨੇ, ਕਿ ਸਰਬੱਤਰ ਗਾਉਣਾ, ਕਿ ਸਰਬੱਤਰ ਭਾਉਣਾ, ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਭੇਸ਼ ਹੈ, ਕਿ ਸਰਬੱਤਰ ਰਾਜ ਹੈ, ਕਿ

ਕਿ ਸਰਵੱਤਰ ਭਾਨ ਹੈ, ਕਿ ਸਰਵੱਤਰ ਮਨ ਹੈ, ਕਿ ਸਰਵੱਤਰ ਇੰਦਰ ਹੈ, ਕਿ ਸਰਵੱਤਰ ਚੰਦਰ ਹੈ, ਕਿ ਸਰਵੰਗ ਕਲੀਮ ਹੈ, ਕਿ ਪਰਮੰਗ ਫਹੀਮ ਹੈ, ਕਿ ਆਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਹੁਸਨਲ ਵਜ਼ੂ ਹੈ, ਤਮਾਮਲ ਰੁਜ਼ੂ ਹੈ, ਹਮੇਸੁਲ ਸਲਾਮ ਹੈ, ਸਲੀਖਤ ਮਦਾਮ ਹੈ, ਗਨੀਮੁਲ ਸ਼ਿਕਸ਼ਤ ਹੈ, ਗਰੀਬੁਲ ਪਰਸਤ ਹੈ,

ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ। ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ ਕਿ ਨਰਕੰ ਪ੍ਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ। ਬਿਭੁਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ। ਬਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ। ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਅਧੰਧ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੋ ਨਿਤ ਹੈ, ਅਜਾਤ ਹੈ, ਅਜਾਦ ਹੈ। ਚਰਪਟ ਸ਼ੰਤਾ ਪ੍ਰਸਾਦ ਸਰਬੰ ਹੰਤਾ, ਸਰਬੰ ਗੰਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ। ਰਸਾਵਲ ਸ਼ੰਤਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪ੍ਰਮਾਥੰ ਪ੍ਰਮਾਥੇ, ਸਦਾ ਸਰਬਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ। ਭਗਵਤੀ ਸ਼ੰਤ ਪ੍ਰਸਾਦ ਕੇ ਜ਼ਾਹਰ ਜਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਹੁਸਨੁਲ ਚਿਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜ ਕਰਹੀਮ ਹੈ, ਕੇ ਰੋਜੀ ਦਹਿੰਦ ਹੈ, ਕੇ ਰਾਜ ਕਰ ਹਿੰਦ ਹੈ, ਕਰੀਮੁਲ ਕਮਾਲ ਹੈ, ਕੇ ਹੁਸਨੁਲ ਜਮਾਲ ਹੈ, ਗਨੀਮੁਲ ਖਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਹਰਾਸੁਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜੁਬਾਂ ਹੈ, ਕਿ ਸਾਹਿਬ ਕੀ ਰਾਂ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ਼ ਹੈ, ਸਮਸਤੁਲ ਅਜੀਜ਼ ਹੈ, ਪਰਮ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸ਼ੁਲ ਅਭੇਖ ਹੈ, ਜਮੀਨੁਲ ਜਮਾਂ ਹੈ, ਅਮੀਕੁਲ ਏਮਾਂ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਵ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਮਿੱਤੋ ਅਭੰਗ ਹੈ, ਮਦ ਭਾਰ ਸ਼ੰਤ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰ ਬਰ ਅਗੰਜ ਹਰ ਨਰ ਪਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤੋਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧਿਰ ਧਰ ਤੁਰਾਸ ਅਜਾਨ ਵਾਹੋ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਿਜ ਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨਠਟ ਅਪਾਰ ਆਡੀਠ ਧਰਮ ਅਤ ਤੀਠ ਕਰਮ ਅਣਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਕਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਣ ਹੈ ਸਰਬ ਉਬਾਰਣ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ।

वाहे गुरु।

કે લડીવાર પ્રકરણ મહારાજી સેવા લઈ રહે ને છે વિશેષતાઈયા ગુરુ ગ્રંથ સાહેબ મહારાજી દિયા ਔਰ ਇਹ ਬੇਨਤੀ ਹੈ ਛੇ ਐਂਡ ਨਹੀਂ ਸਮੁੰਦਰ ਦੇ ਕਿਨਾਰੇ ਤੇ ਆਨੰਦ ਹੀ ਹੈ ਅੰਤ ਨਹੀਂ ਪਾ ਸਕਦੇ ਇਹ ਛਿਆਂ ਚੋਂ ਚਾਰ ਵਿਸ਼ੇਸ਼ਤਾਈਆਂ ਆਪ ਜੀ ਸਰਵਣ ਕਰ ਚੁੱਕੇ ਹੋ ਅੱਜ ਪੰਜਵੀਂ ਦੀ ਵਾਰੀ ਹੈ ਚਾਰ ਕੇਵਲ ਬੋਲ ਕੇ ਲੰਘਦੇ ਹਾਂ ਡਿਟੇਲ ਵਿੱਚ ਆਪ ਜੀ ਸੁਣ ਚੁੱਕੇ ਹੋ ਗੁਰੂ

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਨਾਨਕ ਗਿਆ ਨਹੀਂ। ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿਚ ਸਦਾ ਲਈ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਟਿਕ ਗਏ, ਦੁਨੀਆਂ ਦੇ ਵਿਹੜੇ ਬਣੇ ਲਾਣ ਲਈ। ਉਹੀ ਜੋਤ ਉਸੇ ਤਰ੍ਹਾਂ ਟਿਕਾਈ।

పంచమి విశేషాయి. ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੁਸੀਂ ਸਾਧ ਸੰਗਤ ਜੀ ਗੱਲਾਂ ਵੀ ਕਰ ਸਕਦੇ ਹੋ, ਕਈ ਹੈਰਾਨ ਹੋ ਜਾਂਦੇ ਹੋ।

ਤੁਹਾਡਾ ਸਿਰ ਮਾਣ ਨਾਲ ਉੱਚਾ ਹੋ ਜਾਏਗਾ, ਭਟਕਣਾ ਮੁੱਕ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਵੀ ਕਰ ਸਕਦੇ ਹੋ, ਕਿਸੇ ਚੀਜ਼ ਦੀ ਹਾਂ ਤੇ ਨਾ ਵੀ ਲੈ ਸਕਦੇ, ਉਹ ਵੀ ਲੈ ਸਕਦੇ। ਬੱਚੀ ਦੀ ਇੱਥੇ ਸ਼ਾਦੀ ਰਿਸ਼ਤਾ ਕਰਾਂ ਕਿ ਨਾ ਕਰਾਂ ਪੁੱਛ ਸਕਦੇ, ਐ ਪਲਾਟ ਲਵਾਂ ਕਿ ਨਾ ਲਵਾਂ ਪੁੱਛ ਸਕਦੇ, ਐ ਮਕਾਨ ਲਵਾਂ ਕਿ ਨਾ ਲਵਾਂ ਪੁੱਛ ਸਕਦੇ ਹੋ, ਬੱਚੇ ਨੂੰ ਇਹ ਪੜ੍ਹਾਈ ਚ ਪਾਵਾਂ ਕਿ ਨਾ ਪਾਵਾਂ ਪੁੱਛ ਸਕਦੇ ਹੋ ਗੁਰੂ ਪਿਆਰੇ ਹੋ। ਇਹ ਹੋਰ ਕਿਧਰੇ ਚੀਜ਼ ਨਹੀਂ। ਔਰ ਇਹ ਗੱਲਾਂ ਨਾ ਸਮਝਣ, ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਏ ਜਿਹਦਾ ਨਾਂ ਹੈ ਵਾਕ ਵਿਸ਼ਵਾਸ, ਬਜ਼ਾਰੋਂ ਲਿਆ ਕੇ ਪੜ੍ਹ ਸਕਦੇ ਹੋ। ਉਹਦੇ ਚ ਪੁਰਾਤਨ ਗੁਰਸਿੱਖਾਂ ਦਾ, ਗੁਰਮੁਖਾਂ ਦਾ ਰੰਗੀਆਂ ਰੂਹਾਂ ਦੇ ਜ਼ਿਕਰ ਨੇ, ਉਹ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਦੇ ਸੀ, ਕਿਵੇਂ ਹਾਂ ਤੇ ਨਾਂ ਲੈਂਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਇੱਕ ਦੋ ਜ਼ਿਕਰ ਰੱਖਾਂਗੇ ਆਪ ਜੀ ਦੇ ਚਰਨਾਂ ਚ, ਅੱਗੇ ਸਰਵਣ ਵੀ ਕੀਤੇ ਨੇ ਆਪ ਜੀ ਨੇ, ਗੱਲ ਖੁੱਲ ਜਾਏ। 10 ਅਪ੍ਰੈਲ 1763 ਈਸਵੀ ਕਸੂਰ ਤੋਂ ਇੱਕ ਬ੍ਰਾਹਮਣ ਆ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਕਿ ਉਥੋਂ ਦਾ ਨਵਾਬ ਉਸਮਾਨ ਖਾਨ ਧੀਆਂ ਤੇ ਨੂੰਹਾਂ ਦੀ ਹਿੰਦੂ ਵੀਰਾਂ ਦੇ ਬੇਨਤੀ ਕਰ ਰਿਹਾ, ਖਾਲਸਾ ਜੀ ਕੁਝ ਕਰੋ। ਇਹ ਗੱਲ ਸ਼ਾਰਟ ਕਰ ਰਿਹਾ ਮੈਂ। ਇਹ ਟਾਈਮ ਸੀ ਜੀ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਪੰਗੂ, ਕਹਿੰਦੇ ਉਹਦੇ ਅਥਰੂ ਉਹਦਾ ਦਰਦ ਵੇਖਿਆ ਨਾ ਗਿਆ ਜਿਹਦੀ ਨੂੰਹ ਧੀ ਕੋਈ ਚੁੱਕ ਕੇ ਲੈ ਜਾ, ਕੈਸਾ ਸਮਾਂ ਹੋਏਗਾ। ਹੁਣ ਵੀ ਅਰਦਾਸ ਕਰਿਆ ਕਰੋ ਜਗਤ ਜਲੰਦਾ, ਜੋ ਕੁਝ ਅਖਬਾਰਾਂ ਚ ਪੜ੍ਹੀਦਾ ਮਨ ਰੋਂਦਾ। ਜਿੰਨੀਆਂ ਬੀਬੀਆਂ ਵੀਰ ਭੈਣਾਂ ਬੈਠੇ ਹੋ, ਜੇ ਕੋ ਅਜੇ ਵੀ ਨਾਮ ਨਾ ਜਪੇ, ਨਾਮ ਨਾਲ ਨਾ ਜੁੜੇ, ਮਾਲਕ ਦਾ ਨਾਮ ਬਣੇ, ਮੈਂ ਕਹਿੰਦਾ ਕਿੱਡੀ ਵੱਡੀ ਉਹਦੀ ਭੁੱਲ ਹੋਏ। ਕੈਸਾ ਸਮਾਂ ਆ ਗਿਆ। ਕਿਵੇਂ ਗੋਲੀਆਂ ਦੇ ਬੰਬਾਂ ਦੇ ਸ਼ਿਕਾਰ ਨੇ ਇੱਥੇ ਲੋਕਾਂ ਨੂੰ ਬਣਾਇਆ ਜਾ ਰਿਹਾ। ਮੈਨੂੰ ਤੇ ਮਾਣ ਆ ਜਾਂਦਾ, ਧੰਨ ਛੇਵੇਂ ਪਾਤਸ਼ਾਹ ਤੂੰ ਭਾਈ ਬਿਧੀ ਚੰਦ।

ਇੱਕ ਬਜ਼ੁਰਗ ਬਾਬਾ ਵੀ ਟੁਰਿਆ ਜਾ ਰਿਹਾ ਹੈ। ਸਿਰ ਤੇ ਪੰਡ ਚੁੱਕੀ ਹੋਈ ਹੈ, ਜਿਸ ਵਿੱਚ ਆਪਣੇ ਕੱਪੜੇ ਤੇ ਜੋ ਸ਼ਰਧਾ ਭਾਵਨਾ ਭੇਟਾ ਹੈ ਉਹ ਬਣੀ ਹੋਈ ਹੈ। ਮਨ ਵਿੱਚ ਸ਼ਰਧਾ, ਮਨ ਵਿੱਚ ਪਿਆਰ, ਤੁਰਿਆ ਨਹੀਂ ਜਾਂਦਾ ਫਿਰ ਵੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ, ਗੁਰੂ ਦੇ ਪਿਆਰ ਵਿੱਚ ਤੁਰਿਆ ਜਾ ਰਿਹਾ।

ਤੇ ਬਾਬਾ ਸੰਗਤ ਵਿੱਚੋਂ ਵਿਛੜ ਗਿਆ ਹੈ। ਸੰਗਤ ਅੱਗੇ ਲੰਘ ਗਈ ਤੇ ਬਾਬਾ ਪਿੱਛੇ ਰਹਿ ਗਿਆ ਹੈ। ਰਸਤੇ ਦੇ ਵਿੱਚ ਖਲੋਤਾ ਹੈ, ਪੰਡ ਚੁੱਕੀ ਨਹੀਂ ਜਾਂਦੀ, ਤੁਰਿਆ ਨਹੀਂ ਜਾਂਦਾ ਤੇ ਇਹ ਮਨਾ ਹੁਣ ਕੀ ਕਰਾਂ। ਜੰਗਲ ਵਿਆਵਾਨ ਹੈ, ਕੌਣ ਮੇਰਾ ਸਮਾਨ ਚੁੱਕੇਗਾ, ਕਿਵੇਂ ਮੈਂ ਜਾਵਾਂ। ਉੱਚੀ ਦੇਣੀ ਆਵਾਜ਼ ਮਾਰੀ ਵੀ ਹੈ ਕੋਈ ਇਹੋ ਜਿਹਾ ਜਿਹੜਾ ਮੇਰਾ ਭਾਰ ਚੁੱਕ ਲਵੇ, ਮੈਂ ਮਜ਼ਦੂਰੀ ਦੇ ਦੇਵਾਂਗਾ। ਜਦੋਂ ਬਾਬੇ ਨੇ ਉੱਚੀ ਆਵਾਜ਼ ਮਾਰੀ ਨਾ, ਬਾਬਾ ਕੀ ਤੱਕ ਰਿਹਾ ਹੈ, ਉਹ ਸਾਹਮਣੇ ਝਾੜੀਆਂ ਵੱਲੋਂ ਇੱਕ ਨੌਜਵਾਨ ਗੋਲ ਪਗੜੀ ਲੰਬਾ ਚੋਲਾ, ਇਹ ਨੌਜਵਾਨ ਆਇਆ, ਬਾਬਾ ਕਿੱਥੇ ਜਾਣਾ। ਬਈ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ ਤੇ ਸੰਗਤ ਵਿੱਚੋਂ ਵਿਛੜ ਗਿਆ, ਭਾਰ ਮੇਰੇ ਕੋਲੋਂ ਚੁੱਕਿਆ ਨਹੀਂ ਜਾਂਦਾ, ਲਿਆ ਬਾਬਾ ਤੇਰੀ ਪੰਡ ਮੈਂ ਚੁੱਕ ਲੈਂਦਾ। ਬਾਬੇ ਦੀ ਪੰਡ ਸਿਰ ਤੇ ਚੁੱਕੀ ਤੇ ਬਾਬੇ ਦਾ ਹੱਥ ਆਪਣੇ ਮੋਢੇ ਤੇ ਰੱਖ ਲਿਆ।

ਜਿਹੜੇ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਨੇ ਉਹਨਾਂ ਕੋਲੋਂ ਮੈਂ ਮਜ਼ਦੂਰੀ ਨਹੀਂ ਦੇ ਲੈਂਦਾ। ਇਹ ਬਜ਼ੁਰਗ ਬੜਾ ਹੈਰਾਨ ਹੋਇਆ, ਤੂੰ ਕਿਹੋ ਜਿਹਾ ਮਜ਼ਦੂਰ ਹੈ, ਕੋਈ ਪੈਸਾ ਨਹੀਂ ਜੇ ਲੈਣਾ? ਨਹੀਂ ਬਾਬਾ, ਜਿਹੜੇ ਸਤਿਗੁਰਾਂ ਦੇ ਦਰਸ਼ਨ ਨੂੰ ਜਾਂਦੇ ਨੇ ਉਹਨਾਂ ਕੋਲੋਂ ਮੈਂ ਪੈਸੇ ਨਹੀਂ ਦੇ ਲੈਂਦਾ। ਤੁਰੇ ਜਾ ਰਹੇ ਨੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸ੍ਰੀ ਅੰਮ੍ਰਿਤਸਰ ਪੁੱਜੇ ਨੇ, ਪਰ ਕਰਮਾਂ ਦੇ ਵਿੱਚ ਆਪਣੇ ਸਿਰ ਤੋਂ ਇਹ ਕੱਪੜਿਆਂ ਦੀ ਪੰਡ ਲਾਈ, ਬਾਬਾ ਆ ਪਿਆ ਤੇ ਤੇਰਾ ਸਮਾਨ ਤੇ ਮੈਂ ਹੁਣ ਚੱਲਿਆ। ਇਹ ਬਜ਼ੁਰਗ ਬਾਬਾ ਬੜਾ ਹੈਰਾਨ ਹੋਇਆ, ਤੂੰ ਕਿਹੋ ਜਿਹਾ ਮਜ਼ਦੂਰ ਹੈ? ਸਾਰੇ ਰਸਤੇ ਗੁਰੂ ਦੀਆਂ ਗੱਲਾਂ ਸੁਣਾਉਂਦਾ ਆਇਆ ਤੇ ਪੈਸਾ ਵੀ ਕੋਈ ਨਹੀਂ ਦੇ ਲਿਆ। ਬਈ ਤੇਰੇ ਵਰਗਾ ਚੰਗਾ ਬੰਦਾ ਕਦੋਂ ਜ਼ਿੰਦਗੀ ਵਿੱਚ ਮਿਲਦਾ ਹੈ? ਆ ਇੰਜ ਨਾ ਜਾ, ਬਾਬਾ ਆਖ ਰਿਹਾ ਹੈ, ਇੰਜ ਨਾ ਜਾ, ਸਵੇਰੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵੀਂ, ਸਵੇਰੇ ਦੀਵਾਨ ਲੱਗਣਾ ਹੈ, ਮੇਰੇ ਮਾਲਕ ਦੀਵਾਨ ਵਿੱਚ ਆਉਣਗੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵੀਂ। ਇਸ ਨੌਜਵਾਨ ਨੇ ਆਖਿਆ, ਬਾਬਾ ਹੁਣ ਮੈਂ ਜਾਵਾਂ, ਜੇ ਤੂੰ ਆਖਦਾ ਹੈ ਮੈਂ ਸਵੇਰੇ ਫਿਰ ਆ ਜਾਵਾਂਗਾ। ਬਾਬੇ ਨੇ ਆਖਿਆ, ਇੰਜ ਕਰੀ, ਦੀਵਾਨ ਵਿੱਚ ਆ ਜਾਵੀਂ ਤੇ ਇਕੱਠੇ ਹੀ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਚੰਗਾ ਬਾਬਾ, ਮੈਂ ਤੈਨੂੰ ਸਵੇਰੇ ਦੀਵਾਨ ਵਿੱਚ ਮਿਲਾਂਗਾ। ਤੇ ਸਤਸੰਗੀਓ, ਸਵੇਰ ਹੋਈ ਹੈ, ਦੀਵਾਨ ਸਜਿਆ ਹੈ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤਖ਼ਤ ਤੇ ਬੈਠੇ ਨੇ ਤੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨਮਸਕਾਰ ਕਰਨ ਵਾਸਤੇ ਖਲੋਤੀਆਂ ਨੇ। ਲੰਬੀ ਲਾਈਨ ਲੱਗੀ।

ਚ ਬਾਬਾ ਵੀ ਨਮਸਕਾਰ ਕਰਨ ਵਾਸਤੇ ਖਲੋਤਾ ਹੈ। ਬਾਰੀ ਆਈ ਜਦੋਂ ਇਸ ਬਜ਼ੁਰਗ ਬਾਬੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ ਤੇ ਤਵਕ ਕੇ ਔ ਪਰੇ ਜਾ ਡਿੱਗਿਆ। ਸਤਿਗੁਰੂ ਬੋਲੇ, ਬਾਬਾ ਕੀ ਹੋਇਆ ਜੇ? ਬਾਬੇ ਦਾ ਸਰੀਰ ਕੰਬਣ ਲੱਗ ਪਿਆ, ਮੁਖ ਦੇ ਵਿੱਚੋਂ ਬੋਲਿਆ ਨਹੀਂ ਜਾ ਰਿਹਾ। ਸਤਿਗੁਰਾਂ ਨੇ ਆਖਿਆ, ਬਾਬਾ ਕੀ ਹੋਇਆ ਜੇ? ਹੱਥ ਜੋੜ ਕੇ ਆਖਣ ਲੱਗਾ, ਸਤਿਗੁਰੂ ਇੱਕ ਗੱਲ ਦੱਸੋ, ਕੋਈ ਇਹੋ ਜਿਹਾ ਮਜ਼ਦੂਰ ਵੀ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ ਜਿਹਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੋਵੇ? ਸਤਿਗੁਰੂ ਆਖਣ ਲੱਗੇ, ਵੀ ਮੈਂ ਤੇ ਕੋਈ ਇਹੋ ਜਿਹਾ ਦੇਖਿਆ ਨਹੀਂ। ਨਹੀਂ ਸਤਿਗੁਰੂ, ਜ਼ਰੂਰ ਕੋਈ ਇਹੋ ਜਿਹਾ ਰਹਿੰਦਾ ਹੈ ਜਿਹਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੈ। ਸੱਚ ਜਾਣੋ, ਅੱਜ ਸਤਿਗੁਰੂ ਆਪਣੇ ਆਸਣ ਤੋਂ ਉੱਠ ਕੇ ਆਏ ਤੇ ਬਾਬੇ ਨੂੰ ਘੁੱਟ ਕੇ ਵਾਹਾਂ ਦੇ ਵਿੱਚ ਲਿਆ। ਬਾਬਾ, ਮੈਂ ਤੇਰੀ ਗੱਲ ਜਾਣ ਗਿਆ ਹਾਂ, ਤੂੰ ਕੀ ਕਹਿਣਾ ਚਾਹੁੰਦਾ? ਕੱਲ ਮੈਂ ਹੀ ਤੇਰਾ ਸਮਾਨ ਆਪਣੇ ਸਿਰ ਤੇ ਚੁੱਕ ਕੇ ਲਿਆਇਆ ਸੀ। ਆ ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਨਾ, ਬਾਬੇ ਕੋਲ ਸੁਣੀ ਨਾ ਗਈ, ਅੱਖਾਂ ਵਿੱਚੋਂ ਹੰਝੂ ਕਿਰ ਆਏ, ਰੋ ਕੇ ਆਖਿਆ, ਸਤਿਗੁਰੂ ਮੈਂ ਕਿੱਡਾ ਗੁਨਾਹਗਾਰ ਹਾਂ, ਤੁਹਾਡੀਆਂ ਬਖਸ਼ਾਂ ਲੈਣ ਵਾਸਤੇ ਆਇਆ ਸੀ, ਤੁਹਾਡੀਆਂ ਰਹਿਮਤਾਂ ਲੈਣ ਵਾਸਤੇ ਆਇਆ ਸੀ, ਤੁਹਾਨੂੰ ਹੀ ਸਮਾਨ ਚੁੱਕ ਕੇ ਲਿਆਇਆ, ਤੁਹਾਡੇ ਸਿਰ ਤੇ ਭਾਰ ਚੁਕਾ ਕੇ ਲਿਆਇਆ, ਮੈਂ ਕਿੱਡਾ ਗੁਨਾਹਗਾਰ। ਜਦੋਂ ਬਾਬੇ ਨੇ ਇੰਨੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਆਖਣ ਲੱਗੇ, ਨਹੀਂ ਬਾਬਾ, ਇੰਜ ਕਿਉਂ ਕਰਦਾ? ਜਿਹੜੇ ਇਸ ਦਰਬਾਰ ਵੱਲ ਨੂੰ ਆਉਂਦੇ ਨੇ ਉਹਨਾਂ ਦੀ ਮਜ਼ਦੂਰੀ ਮੈਨੂੰ ਕਰਨੀ ਪੈਂਦੀ ਹੈ। ਅੱਜ ਬਾਬੇ ਦੀਆਂ ਝੋਲੀਆਂ ਰਹਿਮਤ ਨਾਲ ਭਰ ਗਈਆਂ, ਬਾਬਾ ਖੁਸ਼ੀ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ, ਆਪਣੇ ਘਰ ਨੂੰ ਵਾਪਸ ਆ ਰਿਹਾ ਹੈ, ਸੰਗਤ ਦੇ ਜਥੇ ਜਾ ਰਹੇ ਨੇ, ਰੋਕ ਰੋਕ ਕੇ ਸਤਿਗੁਰਾਂ ਦੀ ਉਪਮਾ ਕਰ ਰਿਹਾ ਹੈ। ਅੰਮ੍ਰਿਤਸਰ ਵੱਲ ਜਾਂਦੇ ਰਾਈਓ ਜਾਣਾ ਗੁਰਦੁਆਰੇ ਦੇ, ਭਾਈ ਤੂੰ ਕਿੱਥੇ ਚੱਲਣਾ ਹੈ? ਅੰਮ੍ਰਿਤਸਰ ਚੱਲਣਾ ਹੈ, ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਦੇ, ਸਤਿਗੁਰਾਂ ਦੇ ਘਰ ਜ਼ਰੂਰ ਜਾਈ, ਤੇਰੇ ਸਾਰੇ ਦੁੱਖ ਤੇ ਕਲੇਸ਼ ਘਟ ਜਾਣਗੇ। ਅੱਜ ਬਾਬੇ ਦੀ ਝੋਲੀ

ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ। ਅੱਤ ਦੀ ਗਰੀਬੀ ਹੈ, ਖਾਲੀ ਹੱਥ ਨਮਸਕਾਰ ਕਰਾਂਗਾ।

ਸੰਗਤ ਦੇ ਵਿੱਚ ਪਿੱਛੇ ਜਾ ਕੇ ਬੈਠ ਗਿਆ ਖਾਲੀ ਹੱਥ ਨਮਸਕਾਰ ਕਰਕੇ। ਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ ਤੇ ਸਤਿਗੁਰਾਂ ਨੇ ਆਖਿਆ ਵੀ ਪਿਆਰਿਓ ਜਿਹੜੇ ਵੀ ਭੇਟਾ ਲਿਆਏ ਨੇ ਸਾਰੇ ਦੇ ਦੇਵੋ। ਸਤਿਗੁਰੂ ਤੇ ਜਾਣੀ ਜਾਣਨੇ ਨਾ, ਸਾਰੀ ਸੰਗਤ ਨੇ ਆਖਿਆ ਸਤਿਗੁਰੂ ਜਿੰਨੇ ਵੀ ਲਿਆਏ ਸਨ ਸਭ ਨੇ ਭੇਟਾ ਦੇ ਦਿੱਤੀ ਹੈ। ਤੇ ਸਤਿਗੁਰੂ ਜਾਣੀ ਜਾਣ ਮਾਲਕ ਆਖਣ ਲੱਗੇ ਚੰਗਾ ਵੇ ਗਰੀਬੋ, ਜੇ ਤੂੰ ਨਹੀਂ ਆਉਣਾ ਤੇ ਮੈਂ ਤੇਰੇ ਕੋਲ ਆ ਜਾਂਦਾ। ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਨਾ ਬੈਰਾਗ ਦੀ ਹੱਦ ਨਾ ਰਹੀ, ਅੱਖਾਂ ਦੇ ਵਿੱਚੋਂ ਹੰਝੋ ਘੇਰ ਆਏ, ਸੰਗਤ ਦੇ ਵਿੱਚ ਤੁਰੇ ਆ ਰਹੇ ਨੇ ਤੇ ਜਿੱਥੇ ਭਾਈ ਗਰੀਬੂ ਬੈਠਾ ਹੈ ਆ ਕੇ ਭਾਈ ਗਰੀਬੂ ਦੇ ਸਿਰ ਤੇ ਹੱਥ ਰੱਖ ਕੇ ਆਖਣ ਲੱਗੇ ਕਿਉਂ ਵੇ ਗੁਰਸਿੱਖਾ, ਤੂੰ ਕੋਈ ਭੇਟਾ ਨਹੀਂ।

ਕੋਈ ਦਿਖਾ ਤੇ ਸਹੀ ਕੀ ਲਿਆਇਆ ਹੈ। ਆਪਣੀ ਪਗੜੀ ਹਿਲਾਈ ਤੇ ਵਿੱਚੋਂ ਟੁੱਟੀ ਹੋਈ ਕੌਡੀ ਕੱਢੀ ਹੈ। ਤੇ ਸੱਚ ਜਾਣੋ, ਇਸ ਕੌਡੀ ਵੱਲ ਦੇਖ ਕੇ ਸਤਿਗੁਰਾਂ ਨੇ ਆਪਣੀ ਝੋਲੀ ਵਿਛਾ ਦਿੱਤੀ ਹੈ। ਕੋਈ ਗੁਰਸਿੱਖਾ ਇੰਨੀ ਭੇਟਾ ਲੈ ਕੇ ਆਇਆ ਤੇ ਫਿਰ ਲੁਕੋ ਕੇ ਬੈਠਾ ਹੈ। ਤੇਰੇ ਜਿੰਨੀ ਭੇਟਾ ਤੇ ਅੱਜ ਕੋਈ ਵੀ ਨਹੀਂ ਲੈ ਕੇ ਆਇਆ, ਕਿਉਂ ਲੁਕੋ ਕੇ ਬੈਠਾ ਹੈ। ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਤੇ ਹੰਝੂ ਕੇਰ ਕੇ ਆਖਿਆ, ਸਤਿਗੁਰੂ ਮੈਂ ਸੋਚਿਆ ਏਡਾ ਨੋਟਾਂ ਦਾ ਢੇਰ, ਸੁੰਦਰ ਸੁੰਦਰ ਭੇਟਾਂ ਪਈਆਂ ਨੇ ਤੇ ਵਿੱਚ ਗਰੀਬ ਦੀ ਕੌਡੀ ਦੀ ਕੀ ਕੀਮਤ ਪਵੇਗੀ। ਛਾਤੀ ਨਾਲ ਸਤਿਗੁਰਾਂ ਨੇ ਲਾਇਆ, ਨਹੀਂ ਹੋਈ ਗਰੀਬੂ, ਆ ਤੇਰੀ ਇੱਕ ਕੌਡੀ ਦੇ ਅੱਗੇ ਮੈਨੂੰ ਸਾਰਾ ਕੁਛ ਤੁਸ਼ ਪਿਆ ਨਜ਼ਰ ਆਉਂਦਾ ਹੈ। ਤੇਰੇ ਜਿੰਨੀ ਭੇਟਾ ਅੱਜ ਕੋਈ ਨਹੀਂ ਜੇ ਲੈ ਕੇ ਆਇਆ। ਇਸ ਕੌਡੀ ਦੇ ਵਿੱਚ ਪਿਆਰ ਹੈ, ਇਸ ਕੌਡੀ ਦੇ ਵਿੱਚ ਸ਼ਰਧਾ ਹੈ। ਦੇਖੋ ਭਾਵਨਾ ਦੀਆਂ ਗੱਲਾਂ, ਇੱਕ ਕੌਡੀ ਨਾਲ ਕਿੱਡੀਆਂ ਬਖਸ਼ਾਂ ਲਈਆਂ। ਸਤਿਗੁਰੂ ਆਖਣ ਲੱਗੇ, ਜਾ ਤੇਰਾ ਲੋਕ ਪਰਲੋਕ ਸਵਾਰ ਦਿੱਤਾ, ਤੇਰੀ ਗਰੀਬੀ ਕੱਟ ਦਿੱਤੀ, ਦੁਨੀਆਂ ਵਿੱਚ ਵੀ ਸੁੱਖ ਮਾਣੇਗਾ ਤੇ ਮਾਲਕ ਦੀ ਦਰਗਾਹ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਸ਼ਰਧਾ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਤੀਸਰੀ ਕੰਪਨੀ ਦੇ ਨਿਰਮਾਤਾ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਆਪਾਂ ਅੱਜ ਸਾਰੇ ਸੰਗਤ ਰੂਪ ਵਿੱਚ ਮਿਲ ਕੇ ਬੈਠੇ ਹਾਂ। ਸਤਿਗੁਰੂ ਰਹਿਮਤ ਕਰਨ, ਇਹਨਾਂ ਦੀ ਇਹ ਭਾਵਨਾ ਸ਼ਰਧਾ ਜੋ ਬੜੀ ਹੀ ਲਗਨ ਦੇ ਨਾਲ ਗੁਰਬਾਣੀ ਦੀਆਂ ਕੈਸਟਾਂ ਤਿਆਰ ਕਰਕੇ ਆਪ ਸੰਗਤ ਵਿੱਚ ਪਹੁੰਚਾਉਂਦੇ ਨੇ, ਸਤਿਗੁਰੂ ਇਹਨਾਂ ਦੀ ਇਹ ਸ਼ਰਧਾ ਤੇ ਭਾਵਨਾ ਨੂੰ ਵੀ ਸਵੀਕਾਰ ਕਰਨ। ਆਓ ਮਨ ਵਿਰਥੀਆਂ ਜੋੜੀਏ, ਅੰਮ੍ਰਿਤਸਰ ਵੱਲ ਜਾਂਦੇ ਰਾਈਓ, ਜਾਣਾ ਗੁਰੂ ਦੁਆਰੇ ਬਈ, ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ।

संयम जप दिन काहे जनेऊ नावो धो तिलक चढ़ावो सोच दिन।

ਨਾਮ ਜਪਣ ਵਾਲਿਆਂ ਦੀ ਪਿੱਛੇ ਵੀ ਸ਼ੋਭਾ, ਹੁਣ ਵੀ ਸ਼ੋਭਾ ਹੋ ਰਹੀ ਹੈ ਤੇ ਰਹਿੰਦੀ ਦੁਨੀਆਂ ਤੱਕ ਸ਼ੋਭਾ ਹੁੰਦੀ ਰਹੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਸਾਰੇ ਜਗੋ ਨਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ, ਆਪਣੇ ਧਰਮ ਲਈ ਆਪਾ ਕੁਰਬਾਨ ਕਰ ਦਿੱਤਾ, ਫਿਰ ਉਹਨਾਂ ਨੂੰ ਕੋਈ ਮੇਟ ਸਕਦਾ ਕੋਈ ਨਾ ਮੇਟਣਹਾਰਾ। ਤੇ ਮਾਇਆ ਕੀ ਸ਼ੋਭਾ, ਅੱਜ ਮੁਰਾਕਬਾ ਹੈ, ਅੱਜ ਚਾਰ ਪੈਸੇ ਹਨ ਤਾਂ ਲੋਕ ਤੈਨੂੰ ਸਲਾਮਾਂ ਕਰ ਰਹੇ ਹਨ, ਕੱਲ ਜਦੋਂ ਨਹੀਂ ਰਹਿਣਗੇ ਤੈਨੂੰ ਕੋਈ ਮੂੰਹ ਹੀ ਨਹੀਂ ਲਾਵੇਗਾ। ਤੇ ਜੇ ਪਦਾਰਥ ਸਦਾ ਲਈ ਤੇਰੇ ਪਾਸ ਰਹਿ ਵੀ ਗਏ, ਕੋਈ ਮੁਰਾਕਬਾ ਤੇਰੇ ਪਾਸ ਰਹਿ ਵੀ ਗਿਆ, ਤਾਂ ਤੂੰ ਕਿਤਨਾ ਕੁ ਚਿਰ ਬੈਠਾ ਰਹੇਗਾ ਬਾਈ? ਆਖਿਰ ਤਾਂ ਜਾਣਾ ਹੀ ਹੈ ਨਾ, ਚਾਹੇ ਬੇਮੁਖ ਹੋ ਕੇ ਜਾਵੇ ਤੇ ਚਾਹੇ ਗੁਰੂ ਵਾਲਾ ਬਣ ਕੇ ਜਾਵੇ। ਜੋ ਗੁਰੂ ਵਾਲੇ ਬਣ ਕੇ ਜਾਂਦੇ ਹਨ ਉਹਨਾਂ ਦਾ ਮੁੱਖ ਇੱਥੇ ਵੀ ਉਜਲਾ ਤੇ ਦਰਗਾਹ ਵਿਚ ਵੀ ਉਜਲਾ, ਤੇ ਜਿਹੜਾ ਬੇਮੁੱਖ ਹੋ ਕੇ ਮਰਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਚਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਹੋਰ ਨਾ ਥਾਂ। ਗੁਰੂ ਤੋਂ ਬੇਮੁੱਖ ਹੋ ਕੇ ਪਹਿਲਾਂ ਤੂੰ ਤੂੰ ਆਪਣਾ ਮਨੁੱਖਾ ਜਨਮ ਹੀ ਨਰਕ ਬਣਾ ਲਿਆ, ਤੇ ਅੱਗੇ ਜਾ ਕੇ ਤੂੰ ਵੀ ਨਰਕ ਫਿਰ ਪਿਆ ਵਿਚਾਰ ਕਰੋ ਤੇਰੀ ਵਾਰੀ। ਭਾਈ ਸਾਹਿਬ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ, ਪਾਰੀ ਹੂਈ ਅਕਿਰਤ ਖਣ ਮੰਦੀ ਹੂੰ ਮੰਦੀ, ਧਰਤੀ ਨੇ ਪੁਕਾਰ ਕੀਤੀ ਹੈ ਨਿਰੰਕਾਰ ਮੈਂ ਬੜੀ ਦੁਖੀ ਹਾਂ। ਆਵਾਜ਼ ਆਈ ਤੈਨੂੰ ਕਿਸ ਗੱਲ ਦਾ ਦੁੱਖ ਹੈ, ਜੇ ਪਹਾੜਾਂ ਦਾ ਪਾਰ ਹੈ ਤਾਂ ਉਹ ਚੁੱਕ ਲੈਂਦਾ ਹਾਂ, ਜੇ ਬਨਸਪਤੀ ਦਾ ਪਾਰ ਹੈ ਤਾਂ ਬਨਸਪਤੀ ਚੁੱਕ ਲੈਂਦਾ ਹਾਂ, ਨਦੀਆਂ ਦਰਿਆਵਾਂ ਦਾ ਪਾਰ ਹੈ ਉਹ ਉਠਾ ਲੈਂਦਾ ਹਾਂ, ਜੀਵ ਜੰਤੂਆਂ ਦਾ ਪਾਰ ਹੈ ਉਹ ਚੁੱਕ ਲੈਂਦਾ ਹਾਂ, ਤੈਨੂੰ ਕਿਸ ਗੱਲ ਦਾ ਪਾਰ ਹੈ? ਤਾਂ ਧਰਤੀ ਨੇ ਪੁਕਾਰ ਕੀਤੀ, ਜਦੋਂ ਅਕਿਰਤ ਖਣ ਮੇਰੇ ਤੇ ਕਦਮ ਰੱਖਦਾ ਹੈ ਮੈਂ ਸੜ ਜਾਂਦੀ ਹਾਂ, ਮੇਰੀ ਛਾਤੀ ਸੜ ਜਾਂਦੀ ਹੈ। ਅਕਿਰਤ ਖਣ ਕੌਣ ਹੈ? ਜੋ ਦਾਤਾ ਸਤਿਗੁਰੂ ਕੋ ਨੂੰ ਪ੍ਰਾਪਤ ਕਰੇ ਤੇ ਫਿਰ ਉਸੇ ਦਰ ਤੇ ਖੂਨ ਦੀਆਂ ਨਦੀਆਂ ਵਹਿਣ, ਉਸ ਪਵਿੱਤਰ ਸਥਾਨ ਦੀ ਵੇਖਦੀ ਹੋਵੇ ਜਿੱਥੋਂ ਦੀ ਚਰਨ ਧੂੜੀ ਬ੍ਰਹਮਾ ਵਿਚਨ ਮਹੇਸ਼ 33 ਕਰੋੜ ਦੇਵਤੇ ਤੀਰ ਪੈਗੰਬਰ ਔਲੀਆ, ਜਿਸ ਦਰ ਦੀ ਚਰਨ ਧੂੜੀ ਮਸਤਕ ਤੇ ਲਾ ਕੇ ਆਪਣੇ ਤਨ ਪਾਦ ਸਮਝਦੇ ਹੋਣ, ਉਸ ਦਰ ਦੀ ਵੇਖਦੀ ਹੋ ਰਹੀ ਹੋਵੇ, ਇਹਨੂੰ ਵੱਡਾ ਹੋਰ ਕਿਹੜਾ ਪਾਪ ਹੈ ਬਾਈ? ਹੋਰ ਕਿਹੜੀ ਅਕਿਰਤ ਘਣਤਾ ਹੈ? ਇਸ ਲਈ ਫਿਰ ਜਾਂ ਸਿੱਖਦਾ ਰਹਿ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰ, ਵੱਡਾ ਹੋਆ ਦੁਨੀਦਾਰ ਸਾਰੇ ਜਦੋਂ ਵੱਡਾ ਹੋਆ ਦੁਨੀਦਾਰ, ਕੱਲ ਸੰਗਲ ਘੱਤ ਚਲਾਏ ਹੱਥ, ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਹਿ ਰਵਾਇਆ। ਜਦੋਂ ਵਹੀ ਦਰਗਾਹ ਵਿਚ ਜਾ ਕੇ ਮੂੰਹ ਵਿਖਾਵੇਗਾ ਫਿਰ ਉੱਥੇ ਤੇਰੀ ਕੋਈ ਕੂਕ ਪੁਕਾਰ ਸੁਣੇਗਾ? ਉੱਥੇ ਕਿਸੇ ਨੇ ਨਹੀਂ ਸੁਣੀ, ਹੁਣ ਸੁਣਿਆ ਕਹਿ ਰਵਾਇਆ, ਤੇ ਫਿਰ ਉਪਰੋਂ ਪਵੇਗੀ ਮਾਰ ਜਮਾ ਦੀ ਤੇ ਆਵਾਜ਼ ਆਵੇਗੀ ਮਨ ਅੰਧੇ ਜਨਮ ਗਵਾਇਆ, ਤੂੰ ਜਨਮ ਗਵਾ ਦਿੱਤਾ ਇਸ ਲਈ ਜਾਂ

ਜਿਹਦੀ ਰਾਜਗੀ ਪ੍ਰਜਾ ਕੂੜ ਤੇ ਖਲੋਤੀ ਹੋਵੇ ਤੇ ਫਿਰ ਕੂੜ ਮਿੱਠਾ ਤਾਂ ਬੜਾ ਲੱਗਦਾ। ਹਜ਼ੂਰ ਦਾ ਬਚਨ ਹੈ ਪਰ ਨੁਕਸਾਨ ਬੜਾ ਕਰ ਦਿੰਦਾ। ਆ ਧਿਆਨ ਦੇਣਾ ਇਹਨਾਂ ਤੁਕਾਂ ਵੱਲ। ਕੂੜ ਮਿੱਠਾ ਕੂੜ ਮਿੱਠਾ ਕੂੜ ਮਾਖਿਓ ਕੂੜ ਮਿੱਠਾ ਸਾਰੇ ਜਗਤ ਕੂੜ ਮਿੱਠਾ ਕੂੜ ਮਾਖਿਓ ਤੇ ਪਤਾ ਹੀ ਕੂੜ ਕੀ ਕਰਦਾ। ਕੂੜ ਡੋਬੈ ਕੂੜ ਕੂੜਾ ਦੇ ਕੂੜ ਡੋਬਦੇ ਨੇ। ਕੂੜ ਮਿੱਠਾ ਕੂੜ ਮਾਖਿਓ।

ਆਪਣੇ ਧਨ ਰਾਜ ਸਮਝਦਾ। ਜੇ ਗੁਰੂ ਦੇ ਮਾਰਗ ਤੇ ਚੱਲਦੇ ਹੋ ਤੇਰਾ ਸਿਰ ਵੀ ਲੱਗ ਗਿਆ, ਸ਼ੁਕਰਾਨਾ ਹੈ ਵਾਹਿਗੁਰੂ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਪ ਗਈ ਹੈ, ਕਿਉਂਕਿ ਉਹਦੇ ਤੋਂ ਬਣ ਗਏ। ਸਿੱਖ ਦਾ ਤਾਂ ਜਦੋਂ ਜਨਮ ਹੁੰਦਾ ਹੈ ਉਦੋਂ ਹੀ ਗੁਰੂ ਕੀ ਬੇਟਾ ਚੜ ਜਾਂਦਾ। ਇਹ ਜਿਉਂਦਾ ਹੋਇਆ ਮੱਥਾ ਕਿਉਂ ਦੇਖਦੇ ਹਾਂ ਰੋਜ਼ ਗੁਰੂ ਅੱਗੇ? ਇਹ ਕੋਈ ਮਾਇਆ ਤਾਂ ਬੇਟਾ ਨਹੀਂ ਹੋ ਸਕਦੀ, ਘੱਟੋ ਘੱਟ ਸਿਰ ਹੀ ਬੇਟਾ ਹੋ ਸਕਦਾ ਗੁਰੂ। ਮੱਥਾ ਕਿਉਂ ਦੇਖਦੇ ਹਾਂ ਹੇ ਵਾਹਿਗੁਰੂ, ਹੇ ਕਲਗੀਧਰ ਪਾਤਸ਼ਾਹ, ਇਹ ਸਿਰ ਤੇਰਾ ਹੈ ਤੇ ਤੇਰਾ ਹੀ ਰਹੇਗਾ। ਇਸ ਲਈ ਨਾਨਕ ਨਾਮ ਮਿਲੇ ਵਡਿਆਈ, ਇਹ ਤੂੰ ਉੱਪਰ ਕਰਮ ਨਹੀਂ। ਆਓ ਸਾਰੇ ਗੁਰੂ ਕੇ ਬਣੀ ਅੰਮ੍ਰਿਤ ਛਕੀਏ, ਗੁਰੂ ਕੀ ਮੋਹਰ ਲਗਵਾਈਏ। ਕਿਉਂਕਿ ਕਈ ਵਾਰ ਮਨੁੱਖ ਕਹਿ ਦਿੰਦਾ ਹੈ ਬਈ ਮੈਂ ਸਾਰੇ ਹੀ ਚੰਗੇ ਕਰਮ ਕਰਦਾ ਹਾਂ ਤੇ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਸ਼ਾਇਦ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਯਾਦ ਆਇਆ, ਇੱਕ ਬ੍ਰਾਹਮਣ ਨੇ ਹਜ਼ੂਰ ਅੱਗੇ ਪ੍ਰਸ਼ਨ ਕਰ ਦਿੱਤਾ, ਆਖਿਆ ਜੇ ਤੁਹਾਡੇ ਸਿੱਖ ਬ੍ਰਹਮ ਗਿਆਨੀ ਹਨ, ਜੀਵਨ ਮੁਕਤ ਹਨ, ਤਾਂ ਫਿਰ ਇਹ ਕੰਘਾ, ਕਿਰਪਾਨ, ਕੜਾ, ਕੇਸ਼, ਇਹ ਪੰਜ ਕਕਾਰ ਫਿਰ ਤੁਸੀਂ ਕਿਉਂ ਰਖਾਉਂਦੇ ਹੋ? ਇਹਨਾਂ ਦੀ ਕੀ ਲੋੜ ਹੈ? ਜਿਹੜਾ ਹੈ ਹੀ ਬ੍ਰਹਮ ਗਿਆਨੀ ਹੈ ਹੀ ਜੀਵਨ ਮੁਕਤ। ਤਾਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਬਈ ਕੱਲ ਤੈਨੂੰ ਇਸ ਗੱਲ ਦਾ ਜਵਾਬ ਦੇਵਾਂਗੇ। ਦੂਸਰਾ ਦਿਨ ਹੋਇਆ, ਕਾਬਲ ਤੋਂ ਸੰਗਤਾਂ ਆਈਆਂ, ਹਜ਼ੂਰ ਅੱਗੇ ਪੇਟਾਵਾਂ ਰੱਖੀਆਂ, ਇੱਕ ਸਿੱਖ ਨੇ ਸੋਨੇ ਦੀ ਗਲੀ ਹਜ਼ੂਰ ਅੱਗੇ ਮੱਥਾ ਟੇਕੀ, ਕਿਉਂਕਿ ਹਜ਼ੂਰ ਦੇ ਪੀਰ ਅੱਗੇ ਸਵਾ ਤੋਲਾ ਸੋਨਾ ਲੱਗਦਾ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਡਲੀ ਚੁੱਕ ਕੇ ਆਪਣੇ ਕਮਰ ਕੱਸੇ ਵਿੱਚ ਲਾਇਆ। ਸਾਰਿਆਂ ਨੇ ਵੇਖਿਆ, ਆਖਿਆ ਇਹ ਸਿੱਖ ਕਿਹਦੇ ਭਾਗਾਂ ਵਾਲਾ, ਜਿਹਦੀ ਬੇਟਾ ਨੂੰ ਹਜ਼ੂਰ ਨੇ ਆਪਣੇ ਹੱਥ ਕਵਨਾਂ ਨਾਲ ਆਪਣੇ ਕਮਰ ਕਸੇ ਵਿੱਚ ਰੱਖਿਆ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਸੰਗਤ ਵਿੱਚ ਕੋਈ ਸੁਨਿਆਰ ਬੈਠਾ ਤਾਂ ਇਸ ਸੋਨੇ ਦੀ ਪਰਖ ਕਰੇ। ਬੈਠਾ ਸੀ ਕਹਿਣ ਲੱਗਾ ਗਰੀਬ ਨਿਵਾਜ, ਐਡੇ ਸਿਦਕੀ ਸਿੱਖ ਜਿਸ ਨੇ ਇਹ ਸੋਨਾ ਭੇਟ ਕੀਤਾ, ਇਹ ਕੋਈ ਗਲਤ ਚੀਜ਼ ਥੋੜੀ ਤੁਹਾਡੀ ਬੇਟਾ ਕਰ ਸਕਦਾ? ਤੇ ਫਿਰ ਤੁਹਾਡੇ ਜਿਸ ਵਸਤੂ ਨੂੰ ਹੱਥ ਲੱਗ ਜਾਣ, ਜਿਹੜੀ ਵਸਤੂ ਤੁਹਾਡੇ ਸਰੀਰ ਨਾਲ ਛੋ ਜਾਵੇ ਉਹ ਤਾਂ ਉਸ ਤਰ੍ਹਾਂ ਵੀ ਖੰਚਣ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਜੋ ਮੈਂ ਕਹਿ ਰਿਹਾ ਨਾ ਉਸ ਗੱਲ ਦੀ ਤਾਮੀਲ ਕਰੋ, ਇਹ ਸੋਨਾ ਵੇਖੋ ਬਈ ਇਹ ਅਸਲ ਸੋਨਾ ਹੈ ਜਾਂ ਮਿਲਾਵਟ ਵਾਲਾ ਹੈ, ਧਿਆਨ ਦੇਣਾ। ਅੱਛਾ ਜੀ, ਫਿਰ ਇਹ ਤਾਂ ਕਸਵੱਟੀ ਤੇ ਲਾ ਕੇ ਹੀ ਪਤਾ ਲੱਗ ਸਕਦਾ। ਕਸਵੱਟੀ ਲਿਆਇਆ, ਸੁਨਿਆਰ ਨੇ ਪੰਜ ਸੱਤ ਲਕੀਰਾਂ ਖਿੱਚੀਆਂ, ਵੇਖਿਆ ਰੰਗਤ ਵੇਖੀ, ਆਖਿਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਸੋ ਲੰਬਰੀ ਸੋਨਾ ਹੈ, ਇਹਦੇ ਵਿੱਚ ਕੋਈ ਖੋਟ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬ੍ਰਾਹਮਣ ਨੂੰ ਕਹਿਣ ਲੱਗੇ, ਭਾਈ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ? ਆਖਿਆ ਜੀ ਮੈਨੂੰ ਸਮਝ ਨਹੀਂ ਆਇਆ। ਆਖਿਆ ਬੇਸ਼ੱਕ ਸੋਨਾ ਸੋ ਲੰਬਰੀ ਸੀ, ਪਰ ਜਿਤਨੇ ਤੱਕ ਕਸਵੱਟੀ ਤੇ ਨਹੀਂ ਨਾ ਲੱਗ ਜਾਂਦਾ, ਕੋਈ ਵੀ ਸਿਆਣਾ ਸਰਾਪ ਉਸ ਨੂੰ ਆਪਣੀ ਤਿਜੋਰੀ ਵਿੱਚ ਨਹੀਂ ਰੱਖਦਾ। ਤੇ ਗੁਰੂ ਦੇ ਗ੍ਰਹਿ ਵਿਖੇ ਵੀ ਭਾਈ ਇਸ ਖਜ਼ਾਨੇ ਵਿੱਚ ਵੀ ਉਹੀ ਦਾਖਲ ਹੋ ਸਕਦਾ ਹੈ ਜਿਹੜਾ ਕਸਵੱਟੀ ਤੇ ਲੱਗੇ, ਤੇ ਕਸਵੱਟੀ ਕੀ ਹੈ? ਗੁਰੂ ਕਾ ਅੰਮ੍ਰਿਤ ਪਾਨ ਕਰਨਾ। ਜਿਹੜਾ ਅੰਮ੍ਰਿਤ ਨਹੀਂ ਛਕਦਾ, ਨਹੀਂ ਗੁਰੂ ਕਿਹਾ ਹੈ ਨਾ ਬੁਰਾ, ਵਿੱਚ ਹਉ ਮੈਂ ਕਰਮ ਕਮਾਉਂ ਦੇ ਜਿਉ ਬੇਸਵਾ ਪੂਤ ਨਾ ਨਾਉ। ਨਿਗਲਾ ਪੁਰਸ਼ ਜਿੱਥੇ ਕਦਮ ਰੱਖਦਾ ਧਰਤੀ ਸੜ ਜਾਂਦੀ ਹੈ, ਇਸ ਲਈ ਭਾਈ ਆਓ ਗੁਣ ਲੋੜ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਪਾਵਾਂ ਹਰ ਵੇਲੇ ਪਲਕ ਰਹੀਆਂ ਹਨ, ਬਈ ਕਿਹੜਾ ਮੇਰਾ ਹੈ ਤੇ ਕਿਹੜਾ ਪਦਾਰਥਾਂ ਵਿੱਚ ਰੁੜ ਗਿਆ। ਇਸ ਵੇਲੇ ਪ੍ਰੀਖਿਆ ਦਾ ਸਮਾਂ ਆ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੇਲੇ ਇੱਕ ਨਿਤਰਿਆ ਸੀ, ਜਦੋਂ ਪਦਾਰਥਾਂ ਦੀਆਂ ਨਦੀਆਂ ਵਗੀਆਂ, ਪਦਾਰਥਾਂ ਵਾਲੇ ਪਦਾਰਥ ਲੈ ਕੇ ਤੁਰ ਗਏ, ਸੋਨੇ ਚਾਂਦੀ ਦੇ ਵਪਾਰੀ ਸੋਨਾ ਚਾਂਦੀ ਚੁੱਕ ਕੇ ਤੁਰ ਗਏ, ਹੀਰੇ ਮੋਤੀਆਂ ਦੇ ਬੁੱਕ ਭਰ ਕੇ ਲੋਕੀ ਤੁਰ ਗਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਗਰ ਵੇਖਿਆ ਤਾਂ ਇੱਕ ਭਾਈ ਲਹਿਣਾ ਖੜਦਾ ਸੀ। ਆਖਿਆ ਤੂੰ ਹੀ ਚਲਾ ਜਾਂਦਾ, ਐਡੇ ਪਦਾਰਥ ਰਸਤੇ ਵਿੱਚ ਆਏ।
ਭਾਈ ਲਹਿਣਾ ਜੀ ਦੇ ਮਹਿਣ ਕਟੋਰੇ ਭਰ ਆਏ ਉਹ ਸੱਚਿਆ ਪਾਤਸ਼ਾਹ ਮੇਰਾ ਦੇ ਸਾਈ ਉਹ ਜਿਹੜੇ ਤੁਰ ਗਏ ਹਨ ਉਹਨਾਂ ਦਾ ਕੋਈ ਘਰ ਬਾਰ ਸੀ, ਉਹਨਾਂ ਦਾ ਕੋਈ ਸਹਾਇਕ ਸੀ, ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਪਰ ਮੇਰਾ ਤਾਂ ਸਭ ਕੁਛ ਤੂੰ ਹੀ ਹੋਈ ਹੈ, ਮੈਂ ਕੀ ਦੱਸਿਆ ਮੈਂ, ਮੇਰਾ ਤਾਂ ਘਰ ਬਾਰ ਵੀ ਤੂੰ ਹੀ, ਮੇਰਾ ਸਭ ਕੁਛ ਤੂੰ ਹੀ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੀ ਗੱਲ ਨਾਲ ਲਾ ਲਿਆ, ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦੇ। ਜੋ ਗੁਰੂ ਕੇ ਬਣ ਜਾਂਦੇ ਹਨ ਭਾਈ, ਜਦੋਂ ਤੁਸੀਂ ਗੁਰੂ ਕੇ ਬਣ ਜਾਓਗੇ ਤਾਂ ਫਿਰ ਕਲਗੀਧਰ ਪਾਤਸ਼ਾਹ ਕਹਿ ਦੇਣਗੇ ਖਾਲਸਾ ਮੇਰੋ ਰੂਪ ਹੈ ਖਾਲਸਾ। ਆਓ ਆਖਰੀ ਤੁਕਾਂ ਪੜ੍ਹ ਕੇ

ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਨਾ, ਨਿਰੰਕਾਰ ਦੀ ਜ਼ਿੰਮੇਵਾਰੀ ਵੀ ਨਿਭਾਇਆ ਕਰ। ਇਸ ਦੁਨੀਆਂ ਵਿੱਚੋਂ ਕੁਝ ਵੀ ਨਾਲ ਨਹੀਂ ਲੈ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਧੀਆਂ ਪੁੱਤਰ, ਦੋਸਤ ਮਿੱਤਰ, ਰਿਸ਼ਤੇਦਾਰ ਉਹਨਾਂ ਚਿਰ ਹੀ ਸਾਡੇ ਨੇ ਜਿੰਨਾ ਚਿਰ ਇਸ ਜੇਬ ਵਿੱਚ ਪੈਸੇ ਨੇ, ਜਾਂ ਇਸ ਤੋਂ ਪਰੇ ਤੱਕ ਲਈਏ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਨੇ। ਸਰੀਰ ਵਿੱਚੋਂ ਸਵਾਸ ਨਿਕਲ ਗਏ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਘੱਟ ਫੁੱਟੇ ਕੋ ਬਾਤ ਨ ਪੁੱਛੇ ਕਾਢੋ ਕਾਢੋ ਹੋਈ। ਆ ਸਰੀਰ ਰੂਪੀ ਭਾਂਡਾ ਫੁੱਟ ਜਾਵੇ ਨਾ, ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਘਰੋਂ ਕੱਢਣ ਦੀਆਂ ਹੀ ਸਲਾਹਾਂ ਦਿੰਦੇ ਨੇ ਵੀ ਇਹਨੂੰ ਹੁਣ ਘਰੋਂ ਲੈ ਚੱਲੋ, ਕਿੰਨੇ ਵਜੇ ਸੰਸਕਾਰ ਕਰਨਾ ਹੈ ਇਹ ਹੀ ਪੁੱਛਦੇ ਨੇ। ਇਹ ਕਿਸੇ ਨੇ ਨਹੀਂ ਪੁੱਛਿਆ ਵੀ ਇਹਨੂੰ ਹੋਰ ਰੱਖਣਾ ਹੈ, ਇਹ ਜਿਉਂਦਾ ਹੋ ਸਕਦਾ ਹੈ, ਹੋ ਹੀ ਨਹੀਂ ਸਕਦਾ, ਪਰ ਘਰ ਰੱਖਣ ਦੀ ਕੋਈ ਸਲਾਹ ਦਿੰਦਾ ਹੀ ਨਹੀਂ। ਕਾਢੋ ਕਾਢੋ ਹੋਈ, ਸਾਰੇ ਘਰੋਂ ਕੱਢਣ ਦੀਆਂ ਸਲਾਹਾਂ ਦਿੰਦੇ ਨੇ ਤੇ ਸਤਿਗੁਰੂ ਕਹਿੰਦੇ ਰੋਜ਼ ਸੁਣਦਾ ਵੀ ਹੈ। ਆਹੀ ਹਾਲ ਤੇਰਾ ਹੋਣਾ ਹੈ, ਫਿਰ ਵੀ ਨਹੀਂ ਤੂੰ ਸਿਮਰਨ ਕਰਦਾ। ਇੱਕ ਛੋਟਾ ਜਿਹਾ ਬੱਚਾ ਹਰ ਰੋਜ਼ ਸੰਗਤ ਵਿੱਚ ਬੈਠਦਾ ਹੈ, ਮਹਾਂਪੁਰਸ਼ਾਂ ਨੇ ਤੱਕਿਆ ਬਈ ਛੋਟੀ ਉਮਰ ਦੇ ਵਿੱਚ ਚੰਗੀ ਲਿਵ ਲੱਗੀ ਹੈ, ਕੋਲ ਬੁਲਾਇਆ, ਆਖਣ ਲੱਗੇ ਬਈ ਲਾਲ ਇੰਨੀ ਚੰਗੀ ਲਿਵ ਤੈਨੂੰ ਕਿੱਥੋਂ ਲੱਗੀ ਹੈ। ਆਖਣ ਲੱਗਾ ਬਾਬਾ ਜੀ, ਇੱਕ ਦਿਨ ਮੇਰੀ ਅੰਮਾ ਮੈਨੂੰ ਆਖਣ ਲੱਗੀ ਵੀ ਚੁੱਲ੍ਹੇ ਵਿੱਚ ਅੱਗ ਚਲਾ। ਮੈਂ ਵੱਡੀਆਂ ਵੱਡੀਆਂ ਲੱਕੜਾਂ ਨੂੰ ਚੁੱਲ੍ਹੇ ਵਿੱਚ ਰੱਖਿਆ, ਤੀਲੀ ਲਾਵਾਂ ਤੇ ਬੁੱਝ ਜਾਵੇ। ਮਾਂ ਮੇਰੀ ਦੇਖਦੀ ਸੀ, ਆਖਣ ਲੱਗੀ ਪੁੱਤਰ ਅੱਜ ਅੱਗ ਇੰਜ ਨਹੀਂ ਚੱਲਦੀ, ਪਹਿਲਾਂ ਤੀਲੀ ਛੋਟੀਆਂ ਛੋਟੀਆਂ ਲੱਕੜਾਂ ਨੂੰ ਲਾਈਦੀ ਹੈ, ਪਹਿਲਾਂ ਅੱਗ ਛੋਟੀਆਂ ਲੱਕੜਾਂ ਨੂੰ ਪਕੜਦੀ ਹੈ ਫਿਰ ਵੱਡੀਆਂ ਨੂੰ ਪਕੜਦੀ ਹੈ। ਐਸੀ ਸੱਟ ਮਨ ਤੇ ਵੱਜੀ ਕਿ ਇਹ ਜ਼ਰੂਰੀ ਨਹੀਂ ਬੁੱਢਾ ਹੋ ਕੇ ਮਰਨਾ ਹੈ, ਪਤਾ ਨਹੀਂ ਕਾਲ ਮੈਨੂੰ ਬਚਪਨ ਵਿੱਚ ਹੀ ਨਾ ਲੈ ਜਾਵੇ, ਤੇ ਜੇ ਪੱਲੇ ਵਿੱਚ ਸਿਮਰਨ ਨਾ ਹੋਇਆ ਤੇ ਕਿਹੜਾ ਮੂੰਹ ਦਿਖਾਵਾਂਗਾ। ਉਸ ਦਿਨ ਤੋਂ ਲਿਵ ਲੱਗੀ। ਕਾਫੀ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ। ਇਹ ਹੁਣ ਬੱਚਾ ਜਵਾਨ ਹੋ ਗਿਆ, ਸੰਗਤ ਵਿੱਚ ਆਉਣਾ ਇਹਨੇ ਛੱਡ ਦਿੱਤਾ ਹੈ। ਇੱਕ ਦਿਨ ਮਹਾਂਪੁਰਸ਼ ਰਸਤੇ ਵਿੱਚ ਮਿਲ ਗਏ। ਕਿਉਂ ਬਈ, ਤੂੰ ਉਹੀ ਹੈ ਨਾ ਜਿਹੜਾ ਸੰਗਤ ਵਿੱਚ ਬੈਠਦਾ ਹੁੰਦਾ ਸੀ, ਨਿਤਨੇਮ ਕਰਦਾ ਹੁੰਦਾ ਸੀ, ਹੁਣ ਕਦੀ ਤੂੰ ਸੰਗਤ ਵਿੱਚ ਆਇਆ ਹੀ ਨਹੀਂ। ਮਹਾਂਪੁਰਸ਼ੋ, ਹੁਣ ਮੈਂ ਘਰ ਪਰਿਵਾਰ ਬੱਚਿਆਂ ਵਾਲਾ ਹੋ ਗਿਆ ਹਾਂ, ਹੁਣ ਮੈਨੂੰ ਟਾਈਮ ਨਹੀਂ ਮਿਲਦਾ, ਥੋੜਾ ਜਿੰਨਾ ਵੀ ਲੇਟ ਹੋ ਜਾਵਾਂ ਮੇਰੇ ਬੱਚੇ ਉਡੀਕਦੇ ਰਹਿੰਦੇ ਨੇ, ਮੇਰੇ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੇ, ਇਸ ਲਈ ਹੁਣ ਮੈਂ ਸੰਗਤ ਵਿੱਚ ਨਹੀਂ ਆਉਂਦਾ, ਬਹੁਤਾ ਸਮਾਂ ਬੱਚਿਆਂ ਵਿੱਚ ਹੀ ਬਿਤਾਉਂਦਾ ਹਾਂ। ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਤੇ ਠੀਕ ਹੈ, ਬੱਚਿਆਂ ਵਿੱਚ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ, ਚੰਗੀ ਗੱਲ ਹੈ, ਪਰ ਸਾਰਾ ਹੀ ਸਮਾਂ ਬੱਚਿਆਂ ਵਿੱਚ ਗੁਜ਼ਾਰ ਦੇਣਾ ਇਹ ਵੀ ਚੰਗੀ ਗੱਲ ਨਹੀਂ। ਇਹ ਧੀਆਂ ਪੁੱਤਰ, ਮਾਂ ਬਾਪ, ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਪੱਕੀਆਂ ਨਹੀਂ, ਸਵਾਸ ਨਿਕਲ ਜਾਣ ਕੋਈ ਬਾਤ ਨਹੀਂ ਪੁੱਛਦਾ। ਨਹੀਂ ਬਾਬਾ ਜੀ, ਤੁਹਾਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹੇ ਨਹੀਂ। ਚੰਗਾ ਬਈ, ਫਿਰ ਤੈਨੂੰ ਜੁਗਤ ਦੱਸ ਦਿੰਦੇ ਹਨ, ਜੁਗਤੀ ਤੈਨੂੰ ਸਮਝਾ ਦਿੰਦੇ ਹਨ, ਅੱਜ ਇਹ ਵੀ ਤਜਰਬਾ ਕਰਕੇ ਦੇਖ ਲੈ, ਇੰਜ ਕਰੀ
ਆਪਣੇ ਘਰ ਜਾ ਕੇ ਨਾ ਸਵਾਸ ਤਾਂ ਚਾੜ ਦੇਈ। ਚਲਾ ਗਿਆ ਮਹਾਂਪੁਰਸ਼ਾਂ ਦੀ ਦੱਸੀ ਜੁਗਤ ਅਨੁਸਾਰ ਘਰ ਜਾ ਕੇ ਨੇ ਆਪਣੇ ਸਵਾਸ ਰੋਕ ਲਏ ਨੇ। ਘਰ ਵਾਲਿਆਂ ਨੇ ਦੇਖਿਆ ਵੀ ਸ਼ਾਇਦ ਇਹ ਗੁਜ਼ਰ ਗਿਆ ਹੈ, ਰੱਗੇ ਰੋੜ ਕਰ ਲਾ। ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਗਏ ਵੀ ਇਹ ਤੇ ਗੁਜ਼ਰ ਗਿਆ ਹੈ। ਕਿਸੇ ਨੇ ਆਖਿਆ ਮਹਾਂਪੁਰਸ਼ਾਂ ਦਾ ਸੰਗੀ ਹੈ, ਉਹਨਾਂ ਨੂੰ ਵੀ ਬੁਲਾ। ਇੱਕ ਬੰਦਾ ਮਹਾਂਪੁਰਸ਼ਾਂ ਨੂੰ ਬੁਲਾਉਣ ਚੱਲ ਗਿਆ। ਹੁਣ ਰਿਸ਼ਤੇਦਾਰ ਵਿੱਚੋਂ ਆਖੀ ਜਾਂਦੇ ਨੇ ਵੀ ਇਸ ਦੀਆਂ ਜੇਬਾਂ ਤੱਕ ਲਓ, ਕਿਤੇ ਜੇਬ ਵਿੱਚ ਕੋਈ ਪੈਸੇ ਤੇ ਨਹੀਂ। ਇਹ ਹੁਣ ਸੁਣਦਾ ਹੈ ਵੀ ਕਿੱਡੀ ਕਮਾਲ ਦੀ ਗੱਲ ਹੈ, ਮੈਂ ਘਰ ਦਾ ਮਾਲਕ ਹਾਂ, ਸਾਰਾ ਕੁਝ ਬਣਾਇਆ ਹੈ ਤੇ ਹਾਲ ਕੀ ਕਰਨ ਲੱਗੇ ਨੇ। ਹੱਥ ਦੀ ਘੜੀ ਵੀ ਲਾ ਲਈ ਹੈ, ਛਾਪ ਵੀ ਲਾ ਲਈ ਹੈ, ਜੇਬ ਵੀ ਫੋਲ ਲਓ, ਕਿਤੇ ਕੋਈ ਪੈਸਾ ਤੇ ਨਹੀਂ। ਇਹ ਸੁਣਦਾ ਹੈ ਬਈ ਕਮਾਲ ਹੈ, ਮਹਾਂਪੁਰਸ਼ ਝੂਠ ਨਹੀਂ ਬੋਲਦੇ, ਸਾਰਾ ਕੁਝ ਹੀ ਲਾਈ ਜਾਂਦੇ ਨੇ, ਕੁਝ ਨਾਲ ਨਾ ਲੈ ਜਾਵੇ। ਮਹਾਂਪੁਰਸ਼ ਆ ਗਏ, ਆਖਣ ਲੱਗੇ ਵੀ ਕੀ ਹੋਇਆ, ਕੋਈ ਗੱਲ ਨਹੀਂ, ਬੈਰਾਗ ਨਾ ਕਰੋ, ਇਹ ਠੀਕ ਹੋ ਜਾਏਗਾ। ਸਾਰੇ ਖੁਸ਼ ਹੋ ਗਏ। ਮਹਾਂਪੁਰਸ਼ਾਂ ਨੇ ਇਸ ਦੀ ਅੰਮਾ ਨੂੰ ਆਖਿਆ, ਜਾ ਇੱਕ ਕਟੋਰਾ ਪਾਣੀ ਦਾ ਲੈ ਕੇ ਆ। ਪਾਣੀ ਲੈ ਕੇ ਆਈ। ਮਹਾਂਪੁਰਸ਼ ਆਖਣ ਲੱਗੇ, ਹੁਣ ਇੰਜ ਕਰੋ, ਜਿਹੜਾ ਇਸ ਪਾਣੀ ਨੂੰ ਪੀਵੇਗਾ ਉਹ ਮਰ ਜਾਵੇਗਾ ਤੇ ਇਹ ਜਿਉਂਦਾ ਹੋ ਜਾਵੇਗਾ। ਜਿੰਨੇ ਦੋਸਤ ਮਿੱਤਰ ਖੜੇ ਸਨ ਨਾ, ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਤੇ ਸਾਨੂੰ ਨਾ ਕੋਈ ਆਖ ਦੇਵੇ ਵੀ ਤੂੰ ਬੜਾ ਮਿੱਤਰ ਸੀ, ਸਾਰਾ ਦਿਨ ਤਾਂ ਇਕੱਠੇ ਰਹਿੰਦੇ ਸੀ, ਤੂੰ ਪੀ ਲੈ ਪਾਣੀ। ਦੋਸਤ ਮਿੱਤਰ ਤੇ ਖਿਸਕ ਗਏ। ਹੁਣ ਰਿਸ਼ਤੇਦਾਰ ਕਿੱਥੇ ਜਾਣਾ? ਜਿਹੜੀ ਮਾਂ ਆਖਦੀ ਸੀ ਬੇ ਪੁੱਤਰਾ ਤੈਨੂੰ ਛੋਟੇ ਨੂੰ ਖਡਾਇਆ, ਮੈਂ ਗੋਦੀ ਵਿੱਚ ਪਾਲਿਆ, ਕਿੰਨੇ ਲਾਡ ਲੜਾਏ ਸਨ, ਤੂੰ ਪੀ ਲੈ ਪਾਣੀ। ਆਖਣ ਲੱਗੀ ਮੈਂ ਕਿਉਂ ਪੀਵਾਂ, ਚਾਰ ਪੁੱਤਰ ਨੇ, ਕਿਹਨਾਂ ਕਿਹਨਾਂ ਦੀ ਖਾਤਰ ਮਰਾਂਗੀ। ਬਾਪੂ ਨੂੰ ਆਖਿਆ ਬਈ ਤੂੰ ਪੀ ਲੈ, ਜਿਹੜਾ ਆਖਦਾ ਸੀ ਮੇਰਾ ਬੁੱਢੇ ਦਾ ਸਹਾਰਾ ਤੂੰ ਹੈ, ਕਿਉਂ ਚਲਾ ਗਿਆ। ਆਖਣ ਲੱਗਾ ਮੈਂ ਤੇ ਪਾਣੀ ਪੀਂਦਾ ਹੀ ਨਹੀਂ, ਮੈਂ ਕਿਉਂ ਪਾਣੀ ਪੀਵਾਂ, ਇਹਨੇ ਤੇ ਮਰਨਾ ਹੀ ਸੀ। ਜਿਹਦੀ ਲਿਖੀ ਹੋਵੇ ਕੌਣ ਰੋਕ ਸਕਦਾ ਹੈ? ਸੁਣਦਾ ਵੀ ਹੈ ਤੇ ਮਹਾਂਪੁਰਸ਼ਾਂ ਨੇ ਘਰ ਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ। ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇਗਾ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਸਤਸੰਗੀਓ ਕੌਣ ਕਿਸੇ ਦੀ ਖਾਤਰ ਮਰਦਾ ਹੈ, ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ ਤੂੰ ਕਿਉਂ ਮਰਿਆ ਹੈ। ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ, ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ। ਬਈ ਮੈਂ ਪਾਣੀ ਪੀ ਲਵਾਂ, ਮਹਾਂਪੁਰਸ਼ਾਂ ਨੇ ਆਖਿਆ। ਆਖਣ ਲੱਗੇ ਜੀ ਤੁਸੀਂ ਪੀ ਲਓ। ਮਹਾਂਪੁਰਸ਼ ਤੇ ਸਮਝਾਉਣ ਵਾਸਤੇ ਖੇਡ ਰਚ ਚਏ ਸਨ, ਕਿਉਂ ਬਈ ਗੁਰਮੁਖਾ ਖੋਲ ਅੱਖਾਂ ਮਾਰ ਝਾਤ। ਅੱਖਾਂ ਖੋਲੀਆਂ ਤੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ। ਮੈਂ ਤੇ ਐਵੇਂ ਭੁੱਲਿਆ ਹੀ ਰਿਹਾ, ਐਵੇਂ ਭੁਲੇਖੇ ਵਿੱਚ ਹੀ ਰਿਹਾ, ਹੁਣ ਮੈਂ ਸਭ ਕੁਝ ਜਾਣ ਗਿਆ। ਸਤਸੰਗੀਓ ਦੇਖਦੇ ਅਸੀਂ ਰੋਜ਼ ਹੀ ਹਾਂ, ਇਹ ਗੱਲ ਕੋਈ ਨਵੀਂ ਨਹੀਂ, ਰੋਜ਼ ਹੀ ਤੱਕਦੇ ਹਾਂ ਪਰ ਫਿਰ ਵੀ ਸਿਮਰਨ ਨਹੀਂ ਕਰਦੇ, ਨਾਲ ਕੁਝ ਵੀ ਨਹੀਂ ਜਾਂਦਾ। ਇਹ ਬਟੂਏ ਕੜੀਆਂ ਛਾਪਾਂ ਇਹ ਵੀ ਘਰ ਵਾਲੇ ਲਾ ਲੈਂਦੇ ਨੇ। ਨੰਗੇ ਜਾਣਾ ਹੈ ਨਾ, ਨੰਗਾ ਆਇਆ ਸੀ, ਤੇ ਜਿਹੜਾ ਕਫਨ ਹੁੰਦਾ ਹੈ, ਜਿਹੜੇ ਚਾਰ ਕੱਪੜੇ ਪਾਏ ਹੁੰਦੇ ਨੇ, ਉਹ ਅਗਨੀ ਸਾੜ ਦਿੰਦੀ ਹੈ।
ਜਿਵੇਂ ਆਇਆ ਉਵੇਂ ਹੀ ਚਲਾ ਗਿਆ। ਜਿਹੜਾ ਕੱਫਣ ਪਾਇਆ ਉਹ ਅੱਗ ਨੇ ਸਾੜ ਦਿੱਤਾ। ਤੇ ਸਤਿਗੁਰੂ ਸਾਨੂੰ ਐਵੇਂ ਤੇ ਨਹੀਂ ਸਮਝ ਆ ਰਹੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਣ ਗੋਬਿੰਦ ਗਾਇਓ ਨਹੀਂ। ਓਏ ਤੂੰ ਪਲਿਆ, ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਜੀਵਨ ਦਾ ਸਮਾਂ ਬੇਕਾਰ ਵਿੱਚ ਹੀ ਗਵਾਈ ਜਾਂਦਾ ਹੈ। ਠੀਕ ਹੈ, ਘਰ ਪਰਿਵਾਰ ਬੱਚਿਆਂ ਵਿੱਚ ਵੀ ਬੈਠਣਾ ਹੈ, ਪਰ ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਵਿੱਚ ਇੰਨਾ ਨਹੀਂ ਰੁੱਝ ਜਾਣਾ ਕਿ ਤੈਨੂੰ ਗੁਰੂ ਹੀ ਭੁੱਲ ਜਾਵੇ। ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ। ਬਾਬਾ ਨੰਦ ਸਿੰਘ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ। ਕਹਿੰਦੇ ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਨਾ, ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸਿਮਰਨ ਕਰਨ ਵਾਲੇ ਦੇ ਪੱਲੇ ਕੌਡੀ ਹੈ ਤੇ ਉਹ ਵੀ ਕਿਸੇ ਕੰਮ ਦਾ ਨਹੀਂ। ਭਾਵ ਜੇ ਸੰਸਾਰੀ ਕੋਲ ਧਨ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸੰਤ ਕੋਲ, ਸਾਧ ਕੋਲ, ਸਿਮਰਨ ਕਰਨ ਵਾਲੇ ਕੋਲ ਕੇਵਲ ਧਨ ਹੀ ਧਨ ਹੈ, ਸਿਮਰਨ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਧਨ ਦੀ ਵੀ ਲੋੜ ਹੈ, ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਨਾਲ ਨਿਹੁ ਤੇ ਪਿਆਰ ਦੀ ਵੀ ਲੋੜ ਹੈ, ਪਰ ਸਤਸੰਗੀਓ ਨਿਰੰਕਾਰ ਦੀ ਵੀ ਲੋੜ ਹੈ। ਨਿਰੰਕਾਰ ਨਾਲ ਵੀ ਬਣਾਈ ਰੱਖਣੀ ਹੈ, ਨਿਰੰਕਾਰ ਨਾਲ ਵੀ ਪਿਆਰ ਰੱਖਣਾ ਹੈ। ਇਸੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਵਿੱਤਰ ਸਲੋਕਾਂ ਵਿੱਚ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ। ਉੱਠ ਜਾਗ, ਕਿਉਂ ਗਾਫਲ ਦੀ ਨੀਂਦਰੇ ਸੌਂ ਗਿਆ ਹੈ। ਗੁਰੂ ਗੋਬਿੰਦ

ਕਬੀਰ ਰਸ਼ਪਾਲ ਸਿੰਘ ਜੀ ਕਲਸੀ ਵੱਲੋਂ ਕਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ, ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ ਫਿਰ ਸਮਾਪਤੀ।

ਤੇਰੀ ਬਾਣੀ ਇਹ ਬਾਣੀ ਤਾਂ ਐਸੀ ਹੈ ਮੈਂ ਜ਼ਿਕਰ ਕਰਾਂਗਾ ਬਾਣੀ ਬਾਰੇ।

ਠੱਗਾਂ ਨੂੰ ਸੱਜਣ ਕਰਦੀ ਹੈ। ਕੋਈ ਸਮਝੇ ਰਮਜ਼ ਇਲਾਹੀ ਨੂੰ ਤੇ ਆਹ ਜਿਹੜੀ ਗੱਲ ਕਹਿਣ ਲੱਗਾ ਇਹ ਬਾਣੀ ਐਸੀ ਕੁੰਜੀ ਹੈ ਜੋ ਦਿਲ ਦੇ ਜੰਦਰੇ ਖੋਲਦੀ ਏ ਪ੍ਰੀਤਮ ਦਾ ਦਰਸ਼ ਕਰਾਉਂਦੀ ਏ ਮੂੰਹੋਂ ਵੀ ਸਭ ਕੁਝ ਬੋਲਦੀ ਏ ਕਦੇ ਬੁਲਾ ਕੇ ਕੋਈ ਵੇਖੇ ਬਾਣੀ ਬੋਲਦੀ ਏ ਜਿਨ੍ਹਾਂ ਨੇ ਬਾਣੀ ਨੂੰ ਬੁਲਾ ਕੇ ਵੇਖਿਆ ਕੋਈ ਬੋਲੇ ਤਾਂ ਸਹੀ ਪਰ ਸਾਧ ਸੰਗਤ ਇੱਕ ਗੱਲ ਯਾਦ ਰੱਖਣਾ ਜੇ ਕਿਸੇ ਨਾਲ ਗੱਲ ਕਰਨੀ ਹੋਵੇ ਨਾ ਗੱਲ ਕਰਨ ਤੋਂ ਪਹਿਲਾਂ ਉਹਦੀ ਬੋਲੀ ਨੂੰ ਸਮਝਣਾ ਜ਼ਰੂਰੀ ਹੈ ਉਹਦੀ ਪੜ੍ਹਾਈ ਪੜ੍ਹਨੀ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਬੋਲੀ ਸਮਝਣਾ ਆਏਗੀ ਬਾਣੀ ਨੂੰ ਕੋਈ ਬੁਲਾ ਕੇ ਵੇਖੇ ਤੁਸੀਂ ਕਦੇ ਅਰਦਾਸ ਕਰੋ ਅਰਦਾਸ ਤੋਂ ਬਾਅਦ ਕੋਈ ਹੁਕਮਨਾਮਾ ਲਵੋ ਜੋ ਤੁਹਾਡੇ ਮਨ ਵਿੱਚ ਹੋਏਗਾ ਐਸਾ ਹੀ ਹੁਕਮਨਾਮਾ ਆ ਜਾਏਗਾ ਬਾਣੀ ਬੋਲਦੀ ਇਹ ਬਾਣੀ ਐਸੀ ਕੁੰਜੀ ਏ ਜੋ ਦਿਲ ਦੇ ਜੰਦਰੇ ਖੋਲਦੀ ਏ ਪ੍ਰੀਤਮ ਦਾ ਦਰਸ਼ ਕਰਾਉਂਦੀ ਏ ਮੂੰਹੋਂ ਵੀ ਸਭ ਕੁਝ ਬੋਲਦੀ ਏ ਇਹ ਉਹ ਪਵਿੱਤਰ ਬਾਣੀ ਆਓ ਸਾਰੇ ਰਸਨਾ ਪਵਿੱਤਰ ਕਰੋ।

ਮੈਂ ਜਦੋਂ ਹੀ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਚੁੱਕਿਆ, ਮੈਨੂੰ ਗੁਰੂ ਨਾਨਕ ਦਾ ਸੀਨਾ, ਗੁਰੂ ਨਾਨਕ ਦਾ ਦਿਲ ਨਜ਼ਰ ਆਇਆ। ਤੈਨੂੰ ਕਿਵੇਂ ਕਾਗਜ਼ ਨਜ਼ਰ ਆ ਗਏ?

ਦੀ ਕੋਸ਼ਿਸ਼ ਕੀਤੀ ਪਰ ਇਹ ਤਾਂ ਅਰਸ਼ ਦੇ ਤਾਰੇ ਨਹੀਂ, ਇਹ ਤਾਂ ਦਰਗਾਹੀ ਤਾਰੇ ਨੇ। ਇਹ ਅੱਖਰ ਜਿਤਨੇ ਸਾਰੇ ਨੇ ਸੱਚਖੰਡ ਦੇ ਸਮਝੋ ਤਾਰੇ ਨੇ। ਸੁਖਮਨੀ ਚੰਨ ਬਣੇ ਆਈਏ, ਸੁਖਮਨੀ ਸੁਖਮਨੀ ਸਾਹਿਬ ਚੰਦਰਮਾ ਵਾਂਗ ਸੀਤਲ ਹੈ। ਸੁਖਮਨੀ ਚੰਨ ਬਣੇ ਆਈਏ, ਇਹ ਜਪ ਜੀ ਸੂਰਜ ਪਿਆਰੇ ਨੇ। ਹੁਣ ਅਗਲੀ ਗੱਲ ਬੜੀ ਕਮਾਲ ਦੀ, ਉਹ ਕਹਿੰਦੇ ਨੇ ਕਿ ਇਹ ਵਰਕੇ ਸਵਰਗ ਦੀ ਧਰਤੀ ਨੇ, ਇਹ ਵਰਕੇ ਸਵਰਗ ਦੀ ਧਰਤੀ ਨੇ, ਇਹ ਸਿਆਹੀ ਜੰਨਤ ਦਾ ਪਾਣੀ ਹੈ, ਇਹ ਬਾਣੀ ਸੱਚੀ ਬਾਣੀ ਹੈ, ਅੰਮ੍ਰਿਤ ਦੀ ਕੋਈ ਇਹ ਖਾਣੀ। ਇਹ ਉਹ ਪਵਿੱਤਰ ਬਾਣੀ, ਬਾਣੀ ਬਾਰੇ ਕੁਛ ਪੁਰਾਤਨ ਲੋਕਾਂ ਨੇ ਇਹ ਖਿਆਲ ਆਪਣਾ ਪ੍ਰਗਟਾਇਆ ਕਿ ਇਹ ਬਾਣੀ ਕਿਤੇ ਉਥੋਂ ਤਾਂ ਨਹੀਂ ਆਈ ਜਿੱਥੇ ਸਮੁੰਦਰ ਦੇ ਵਿੱਚ ਭਗਵਾਨ ਵਿਸ਼ਨੂੰ ਆਰਾਮ ਕਰ ਰਹੇ ਨੇ ਤੇ ਲਕਸ਼ਮੀ ਉਹਨਾਂ ਦੀ ਸੇਵਾ ਕਰ ਰਹੀ ਹੈ, ਕਿਤੇ ਬਾਣੀ ਉਥੋਂ ਤਾਂ ਨਹੀਂ ਆਈ। ਕਿਸੇ ਨੇ ਖਿਆਲ ਜ਼ਾਹਿਰ ਕੀਤਾ ਜਿੱਥੇ ਸ਼ਿਵਜੀ ਸ਼ੰਕਰ ਜੀ ਕੈਲਾਸ਼ ਪਰਬਤ ਤੇ ਤਪੱਸਿਆ ਕਰਦੇ ਨੇ ਕਿ ਬਾਣੀ ਕਿਤੇ ਉਥੋਂ ਨਾ ਆਈ ਹੋਵੇ। ਇੱਕ ਹੋਰ ਨੇ ਖਿਆਲ ਦਾ ਪ੍ਰਗਟਾਵਾ ਕੀਤਾ, ਆਕਾਸ਼ ਵਿੱਚ ਕੋਈ ਐਸਾ ਮੰਡਲ ਨਾ ਹੋਵੇ, ਆਕਾਸ਼ ਵਿੱਚ ਕੋਈ ਐਸੀ ਧਰਤੀ ਨਾ ਹੋਵੇ ਜਿੱਥੋਂ ਬਾਣੀ ਆਈ ਹੋਵੇ। ਕਹਿੰਦੇ ਨੇ ਦਿਲ ਦੀਆਂ ਗਹਿਰਾਈਆਂ ਵਿੱਚ ਪਹੁੰਚ ਜਾਓ, ਬਾਣੀ ਦਾ ਜ਼ਿਕਰ ਕਰਨ ਲੱਗਾ, ਉਸ ਖੀਰ ਸਮੁੰਦਰ ਚੋਂ, ਗੰਭੀਰ ਸਮੁੰਦਰ ਚੋਂ, ਸਮੁੰਦਰ ਤੋਂ ਵੀ ਥੱਲੇ ਚਲੇ ਜਾਓ, ਸ਼ਾਇਦ ਕੋਈ ਐਸੀ ਥਾਂ ਹੋਵੇ, ਉਸ ਖੀਰ ਸਮੁੰਦਰ ਚੋਂ, ਗੰਭੀਰ ਸਮੁੰਦਰ ਚੋਂ, ਕਵਲਾ ਚੂ ਬ੍ਰਹਮਾ ਸਨ ਕਈ ਰੰਗ ਵਿਖਾ ਲਏ ਨੇ, ਸ਼ਾਇਦ ਕੋਈ ਕਵਲ ਜਿੱਥੋਂ ਬ੍ਰਹਮੇ ਨੇ ਜਨਮ ਲਿਆ, ਸ਼ਾਇਦ ਕੋਈ ਉਸ ਥਾਂ ਤੇ ਐਸਾ ਕੇਂਦਰ ਹੋਵੇ ਜਿੱਥੋਂ ਬਾਣੀ ਆਈ। ਕਵਲਾ ਚੂ ਬ੍ਰਹਮਾ ਸਨ ਕਈ ਰੰਗ ਵਿਖਾ ਲਏ ਨੇ, ਵਾਹ ਚੋਜ ਨਿਰਾਲੇ ਨੇ। ਤੇ ਸਾਧ ਸੰਗਤ ਐਸਰਾ ਧਿਆਨ ਦਿਓ, ਇਹਦੀਆਂ ਰਮਜ਼ਾਂ ਕੁਝ ਗੁਜੀਆਂ ਨੇ। ਨਖਰੀਲੀਆਂ ਰੁਮਕਾਂ ਨੇ, ਨਸ਼ਰੀਲੀਆਂ ਠੁਮਕਾਂ ਨੇ, ਕੁਝ ਗੁਜੀਆਂ ਲਾਈਆਂ ਨੇ, ਰਮਜ਼ਾਂ ਸਮਝਾਈਆਂ ਨੇ। ਤੇ ਸਿਆਹੀ ਕੀ ਹੈ ਜਿਸ ਸਿਆਹੀ ਨਾਲ ਬਾਣੀ ਲਿਖੀ ਗਈ, ਇਹ ਕਜਲੀ ਰਾਣੀ ਹੈ, ਕੋਈ ਮਸਤ ਦੀਵਾਨੀ ਹੈ। ਤੇ ਅੱਖਰ ਕੀ ਨੇ, ਸੋਹਣੀ ਜੀ ਜ਼ੁਲਫਾਂ ਵਿੱਚ ਇਸ ਮੋਤੀ ਗੁੰਦੇ ਨੇ, ਜਿਉਂ ਲਟਕਣ ਬੁੰਦੇ ਬੁੰਦੇ ਨੇ। ਤੇ ਆਹ ਬੜੀ ਕਮਾਲ ਦੀ ਗੱਲ ਹੈ, ਹੱਥ ਪ੍ਰੇਮ ਸੁਰਾਹੀ ਏ, ਮਸਤੀ ਚ ਪਿਲਾਈ ਏ। ਤੁਸੀਂ ਵੀ ਤਾਂ ਪ੍ਰੇਮ ਦੀ ਸੁਰਾਹੀ ਪੀ ਕੇ ਹੀ ਬੈਠੇ ਹੋ ਨਾ। ਹੱਥ ਪ੍ਰੇਮ ਸੁਰਾਹੀ ਏ, ਮਸਤੀ ਚ ਪਿਲਾਈ ਏ, ਅੰਗਦ ਦੇ ਅੰਗ ਲਗਾ ਅਮਰੂ ਤੂੰ ਅਮਰ ਬਣਾ, ਗੁਰਦੇਵ ਬਣਾਉਂਦੀ ਏ ਨਾਨਕ ਅਖਵਾਂਦੀ।

ਆਈ ਕਿੱਥੋਂ ਹੈ? ਕਹਿੰਦੇ ਨੇ ਇਹ ਨੂਰ ਇਲਾਹੀ ਏ, ਇਹ ਜੋਤ ਇਲਾਹੀ ਏ, ਦੇਗਾਂ ਵਿੱਚ ਕੜ ਕੜ ਕੇ, ਤਵੀਆਂ ਤੇ ਸੜ ਸੜ ਕੇ। ਇਹ ਨੂਰ ਇਲਾਹੀ ਏ, ਇਹ ਜੋਤ ਇਲਾਹੀ ਏ, ਦੇਗਾਂ ਵਿੱਚ ਕੜ ਕੜ ਕੇ, ਤਵੀਆਂ ਤੇ ਸੜ ਸੜ ਕੇ, ਕਰਨੀ ਦੇ ਮਾਲਕ ਨੇ ਇਹ ਆਖ ਸੁਣਾਈ ਏ ਤਾਂ ਬੀੜ ਬਣਾਈ। ਇਹ ਉਹ ਪਵਿੱਤਰ ਬਾਣੀ ਨਮਸਕਾਰ ਕਰਦੇ ਆ ਪਵਿੱਤਰ ਬਾਣੀ ਨੂੰ। ਗੁਰੂ ਕਿਰਪਾ ਕਰੇ ਸੁਣ ਸੁਣ ਜੀਵਾਂ ਤੇਰੀ ਬਾਣੀ। ਅਤੇ ਜਿਸ ਪਰਿਵਾਰ ਵੱਲੋਂ ਅੱਜ ਲੰਗਰ ਹੈ ਸਤਿਗੁਰ ਪਾਤਸ਼ਾਹ ਉਸ ਪਰਿਵਾਰ ਤੇ ਸਿਰ ਤੇ ਬਰਕਤ ਭਰਿਆ ਹੱਥ ਰੱਖੇ, ਜਿਨ੍ਹਾਂ ਨੇ ਸਾਰੀਆਂ ਸੰਗਤਾਂ ਦੀਆਂ ਖੁਸ਼ੀਆਂ ਲਈਆਂ। ਅਤੇ ਗੁਰੂ ਬਖਸ਼ਿਸ਼ ਕਰੇ ਬੱਚਿਆਂ ਦੇ ਜਨਮ ਦਿਨ ਮਨਾਏ ਹੋਏ ਮੁਬਾਰਕ ਹੋਣ ਤੇ ਤੁਸੀਂ ਸਾਰੇ ਅਸੀਸ ਦਿਓ। ਆਖਰੀ ਪੰਕਤੀ ਵਿੱਚ ਦੋਈ ਕਰ ਜੋੜ, ਮੰਗੋ ਇੱਕ ਦਾਨਾ, ਸਾਹਿਬ ਤੁੱਠੇ ਪਾਵਾਂ, ਸਾਸ ਸਾਸ ਨਾਨਕ ਅਰਾਧੇ, ਆਠ ਪੈਰ ਗੁਣ ਗਾਵਾਂ।

ਵਰਾ ਭਗਵਾਨ ਦੇ ਨਾਲ ਹੋਈ। ਇਸ ਲੜਾਈ ਵਿੱਚ ਹਰਨਾਕਸ਼ ਦਾ ਵੱਡਾ ਭਰਾ ਹਰਨਾਕਸ਼ਿਪ ਮਾਰਿਆ ਗਿਆ।

ਪਰ ਬੜਾ ਭਗਵਾਨ ਦੇ ਨਾਲ ਲੜਨਾ ਬੜਾ ਔਖਾ ਸੀ। ਹਰਨਾਕਸ਼ ਨੇ ਸੋਚਿਆ ਜੇ ਬੜਾ ਭਗਵਾਨ ਦੇ ਕੋਲੋਂ ਬਦਲਾ ਲੈਣਾ ਭਰਾ ਦੀ ਮੌਤ ਦਾ ਤਾਂ ਉਨੀ ਸ਼ਕਤੀ ਵੀ ਕੋਲ ਚਾਹੀਦੀ ਤੇ ਸ਼ਕਤੀ ਮਿਲ ਸਕਦੀ ਹੈ ਪਰਮੇਸ਼ਰ ਦੇ ਕੋਲੋਂ। ਹਰਨਾਕਸ਼ ਨੇ ਆਪਣਾ ਰਾਜ ਭਾਗ ਛੱਡਿਆ ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਭਗਤੀ ਕਰਨੀ ਸ਼ੁਰੂ ਕੀਤੀ। ਦੂਸਰੇ ਪਾਸੇ ਇੰਦਰ ਦੇਵਤੇ ਨੂੰ ਪਤਾ ਲੱਗਾ ਹਰਨਾਕਸ਼ ਤਪ ਕਰਨ ਵਾਸਤੇ ਗਏ, ਇਹਦੀ ਰਾਜਧਾਨੀ ਖਾਲੀ ਪਈ ਹੈ। ਇੰਦਰ ਦੇਵਤੇ ਨੇ ਆਪਣੀ ਸੈਨਾ ਲੈ ਕੇ ਹਰਨਾਕਸ਼ ਦੀ ਰਾਜਧਾਨੀ ਤੇ ਹਮਲਾ ਕਰ ਦਿੱਤਾ, ਰਾਜਧਾਨੀ ਨੂੰ ਉਜਾੜ ਦਿੱਤਾ। ਹਰਨਾਕਸ਼ ਦੀ ਸੈਨਾ ਦਾ ਵਿਨਾਸ਼ ਕੀਤਾ। ਜਿਸ ਵਕਤ ਇਹ ਹਮਲਾ ਹੋਇਆ ਉਸ ਵਕਤ ਹਰਨਾਕਸ਼ ਦੀ ਘਰਵਾਲੀ ਜਿਹਦਾ ਨਾਮ ਕਿਆਦੂ ਸੀ ਉਹ ਗਰਭਵਤੀ ਸੀ। ਇੰਦਰ ਦੇਵਤਾ ਹਰਨਾਕਸ਼ ਦੀ ਘਰਵਾਲੀ ਕਿਆਦੂ ਨੂੰ ਨਾਲ ਲੈ ਕੇ ਆਪਣੇ ਰਾਜ ਨੂੰ ਵਾਪਸ ਮੁੜ ਪਏ। ਇਹ ਕਿਆਦੂ ਵਿਰਲਾਪ ਕਰਦੀ ਹੋਈ ਰੋਂਦੀ ਹੋਈ ਜਾ ਰਹੀ ਹੈ ਕਿ ਕੋਈ ਮੈਨੂੰ ਬਚਾਓ, ਕੋਈ ਮੇਰੀ ਰੱਖਿਆ ਕਰੋ। ਇਹਦੀ ਪੁਕਾਰ ਸੁਣ ਕੇ ਨਾਰਦ ਮੁਨੀ ਇੰਦਰ ਦੇਵਤੇ ਕੋਲ ਗਏ। ਇੰਦਰ ਨੂੰ ਕਹਿਣ ਲੱਗੇ, ਇੰਦਰ

ਮੈਨੂੰ ਇਹ ਵਰ ਦੇ ਕਿ ਮੈਂ ਮਰਾਂ ਨਾ। ਭਗਵਾਨ ਨੇ ਕਿਹਾ ਕੋਈ ਚੰਗਾ ਵਾਰ ਮੰਗ, ਇਹ ਵਾਰ ਮੰਗ ਕੇ ਤੂੰ ਦੁਨੀਆਂ ਚ ਜ਼ੁਲਮ ਕਰੇਗਾ। ਅਕਸਰ ਹੁੰਦਾ ਹੈ ਕਿ ਜਦੋਂ ਕਿਸੇ ਕੋਲ ਕੋਈ ਤਾਕਤ ਆ ਜਾਵੇ ਉਹ ਭਲਾ ਘੱਟ ਕਰਦਾ ਹੈ, ਜ਼ੁਲਮ ਜ਼ਿਆਦਾ ਕਰਦਾ ਹੈ, ਪਰ ਜਿਹੜਾ ਜ਼ੁਲਮ ਕਰਦਾ ਹੈ ਉਹਦਾ ਅੰਤ ਬਹੁਤ ਮਾੜਾ ਹੁੰਦਾ ਹੈ। ਭਗਵਾਨ ਨੇ ਕਿਹਾ ਹੈ ਹਰਨਾਕਸ਼ ਚੰਗਾ ਵਰ ਮੰਗ ਜਿਹਦੇ ਨਾਲ ਦੁਨੀਆਂ ਦਾ ਭਲਾ ਹੋਵੇ। ਹਰਨਾਕਸ਼ ਕਹਿਣ ਲੱਗਾ ਭਗਵਾਨ ਵਰ ਦੇਣਾ ਹੈ ਤਾਂ ਇਹੋ ਹੀ ਦੇ ਕਿ ਮੈਂ ਮਰਾਂ ਨਾ, ਮੈਨੂੰ ਹੋਰ ਕੋਈ ਵਾਰ ਨਹੀਂ ਚਾਹੀਦਾ। ਤੋ ਜਿੰਨੀ ਕੁ ਬੰਦਗੀ ਇਨਸਾਨ ਕਰਦਾ ਹੈ ਉਤਨੀ ਸ਼ਕਤੀ ਪਰਮੇਸ਼ਰ ਉਸ ਨੂੰ ਦਿੰਦਾ ਹੈ। ਕਹਿਣ ਲੱਗੇ ਚੰਗਾ ਤੇਰੀ ਭਗਤੀ ਦੇ ਵਸ ਹਾਂ, ਜੋ ਤੂੰ ਮੰਗੇਗਾ ਮੈਂ ਤੈਨੂੰ ਦਿਆਂਗਾ। ਪਰ ਇੱਕ ਗੱਲ ਹੈ, ਚੰਗੀ ਮੰਗ ਦਾ ਫਲ ਚੰਗਾ ਹੁੰਦਾ, ਮਾੜੀ ਮੰਗ ਦਾ ਫਲ ਮਾੜਾ ਹੁੰਦਾ। ਹਰਨਾਕਸ਼ ਨੇ ਮੰਗਿਆ ਨਾ ਮੈਂ ਦੇਣੇ ਮਰਾਂ, ਨਾ ਰਾਤ ਮਰਾਂ, ਨਾ ਪਾਣੀ ਵਿੱਚ ਮਰਾਂ, ਨਾ ਸੁੱਕੇ ਤੇ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਵਿੱਚ ਮਰਾਂ, ਦੁਨੀਆਂ ਦਾ ਕੋਈ ਵੀ ਹਥਿਆਰ ਮੈਨੂੰ ਮਾਰ ਨਾ ਸਕੇ, ਨਾ ਮੈਂ ਆਦਮੀ ਕੋਲੋਂ ਮਰਾਂ, ਨਾ ਮੈਂ ਕਿਸੇ ਜਾਨਵਰ ਕੋਲੋਂ ਮਰਾਂ, ਨਾ ਕਿਸੇ ਔਰਤ ਕੋਲੋਂ ਮਰਾਂ। ਸਾਰੇ ਵਾਰ ਲੈ ਲੈ, ਭਗਵਾਨ ਨੇ ਕਿਹਾ ਚੰਗਾ ਭਾਈ ਭਗਤੀ ਤੂੰ ਕੀਤੀ ਸੀ ਤੇ ਜੈਸਾ ਕੋਈ ਵਰ ਮੰਗੇ ਮੈਨੂੰ ਦੇਣਾ ਪੈਂਦਾ ਹੈ, ਇਹ ਵਰ ਤੈਨੂੰ ਦਿੱਤਾ। ਹਰਨਾਕਸ਼ ਬੜਾ ਖੁਸ਼ ਹੋਇਆ, ਹੁਣ ਮੈਂ ਮਰ ਨਹੀਂ ਸਕਦਾ, ਮੈਂ ਜੋ ਚਾਹਵਾਂ ਉਹ ਕਰਾਂਗਾ। ਹਰਨਾਕਸ਼ ਵਾਪਸ ਆਪਣੀ ਰਾਜਧਾਨੀ ਆਇਆ, ਰਾਜਧਾਨੀ ਉਜੜੀ ਦੇਖੀ ਬੜਾ ਗੁੱਸਾ ਚੜਿਆ, ਬਚੀ ਹੋਈ ਸੈਨਾ ਇਕੱਠੀ ਕੀਤੀ। ਪਤਾ ਲੱਗ ਗਿਆ ਕਿ ਮੇਰੀ ਰਾਜਧਾਨੀ ਇੰਦਰ ਦੇਵਤੇ ਨੇ ਉਜਾੜੀ ਹੈ, ਬੜਾ ਗੁੱਸਾ ਚੜਿਆ। ਕੁਝ ਦੇਰ ਬਾਅਦ ਨਾਰਦ ਮੁਨੀ ਹਰਨਾਕਸ਼ ਦੀ ਘਰਵਾਲੀ ਕਿਹਾ ਤੂੰ ਤੇ ਪ੍ਰਹਿਲਾਦ ਭਗਤ ਨੂੰ ਲੈ ਕੇ ਉੱਥੇ ਹਾਜ਼ਰ ਹੋਏ। ਨਾਰਦ ਮੁਨੀ ਨੂੰ ਹਰਨਾਕਸ਼ ਨੇ ਨਮਸਕਾਰ ਕੀਤੀ। ਨਾਰਦ ਮੁਨੀ ਕਹਿਣ ਲੱਗੇ ਹਰਨਾਕਸ਼ ਇਹ ਤੇਰੀ ਅਮਾਨਤ, ਇਹ ਤੇਰੀ ਘਰਵਾਲੀ, ਇਹ ਤੇਰਾ ਲੜਕਾ, ਇਹਨਾਂ ਨੂੰ ਸਾਂਭ ਲੈ ਤਾਂ ਕਿ ਅਸੀਂ ਆਪਣੇ ਆਸ਼ਰਮ ਵਾਪਸ ਜਾਈਏ। ਹਰਨਾਕਸ਼ ਬੜਾ ਖੁਸ਼ ਹੋਇਆ ਆਪਣੀ ਘਰਵਾਲੀ ਨੂੰ ਮਿਲ ਕੇ, ਆਪਣੇ ਲੜਕੇ

ਤੇ ਚੜਾਈ ਕੀਤੀ। ਵਰ ਮਿਲੇ ਸਨ, ਦੇਵਤੇ ਇਹਦਾ ਮੁਕਾਬਲਾ ਨਾ ਕਰ ਸਕੇ। ਦੇਵਤਿਆਂ ਦਾ ਬਹੁਤ

ਗਰੀ ਛੱਡ ਕੇ ਪਹਾੜਾਂ ਵੱਲ ਭੱਜ ਗਏ ਹੈ। ਹਰਨਾਕਸ਼ ਦੀ ਜਿੱਤ ਹੋਈ, ਹੁਣ ਹਰਨਾਕਸ਼ ਨੇ ਵਾਪਸ ਆਪਣੀ ਰਾਜਧਾਨੀ ਆ ਕੇ ਇਹ ਐਲਾਨ ਕਰਾ ਦਿੱਤਾ, ਅੱਜ ਤੋਂ ਬਾਅਦ ਕਿਸੇ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਣਾ। ਜਿੰਨੇ ਵੀ ਨਾਮ ਜਪਣਾ ਹੈ, ਹਰਨਾਕਸ਼ ਦਾ ਨਾਮ ਜਪਣਾ, ਇਹੋ ਹੀ ਕਹਿਣਾ ਹੈ। ਜਲੇ ਹਰਨਾਕਸ਼, ਹਲੇ ਹਰਨਾਕਸ਼, ਹੈਪੀ ਹਰਨਾਕਸ਼, ਹੋਸੀ ਵੀ ਹਰਨਾਕਸ਼, ਪਾਣੀ ਵਿੱਚ ਵੀ ਹਰਨਾਕਸ਼, ਧਰਤੀ ਤੇ ਵੀ ਹਰਨਾਕਸ਼, ਹੈਗਾ ਵੀ ਹਰਨਾਕਸ਼, ਤੇ ਰਹੇਗਾ ਵੀ ਹਰਨਾਕਸ਼। ਇਹ ਆਪਣਾ ਨਾਮ ਜਪਾਣ ਲੱਗ ਪਿਆ, ਮੰਦਰ ਬੰਦ ਕਰਾ ਦਿੱਤੇ। ਜਿਹੜਾ ਇਹਦਾ ਨਾਮ ਨਹੀਂ ਜਪਦਾ, ਉਸ ਨੂੰ ਜਾਂ ਤੇ ਕਤਲ ਕਰ ਦਿੱਤਾ ਜਾਂਦਾ ਹੈ, ਜਾਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਲੋਕ ਡਰਦੇ ਨੇ, ਰਾਜਾ ਹੈ, ਸਜ਼ਾ ਦਿੰਦਾ। ਬਹੁਤੇ ਲੋਕ ਡਰ ਕੇ ਇਹਦਾ ਨਾਮ ਜਪਣ ਲੱਗ ਪਏ, ਤੇ ਬਹੁਤੇ ਲੋਕ ਜੇਲ੍ਹਾਂ ਵਿੱਚ ਬੰਦ ਪਏ ਨੇ, ਜਿਨ੍ਹਾਂ ਦਾ ਭਰੋਸਾ ਰੱਬ ਦੇ ਪੱਕਾ ਹੈ। ਪਰ ਅਕਸਰ ਭਰੋਸਾ ਪੱਕਾ ਨਾ ਹੋਵੇ, ਇਨਸਾਨ ਜ਼ੁਲਮ ਅੱਗੇ ਕਈ ਵਾਰੀ ਝੁਕ ਜਾਂਦਾ। ਬਹੁਤੇ ਲੋਕ ਡਰ ਕੇ ਇਹਦਾ ਨਾਮ

ਪਹਿਲਾਂ ਪਾਠਸ਼ਾਲਾ ਕਿਹਾ ਜਾਂਦਾ ਸੀ। ਪ੍ਰਹਿਲਾਦ ਪੜ੍ਹਨ ਵਾਸਤੇ ਸੰਡੇ ਮਰਕੇ ਦੀ ਪਾਠਸ਼ਾਲਾ ਪਹੁੰਚੀ। ਸੰਡਾ ਮਰਕਾ ਜਿਹੜਾ ਪੜ੍ਹਾਉਣ ਵਾਲਾ ਪਾਉਂਦਾ ਸੀ, ਗੁਰੂ ਸੀ, ਬੜਾ ਖੁਸ਼ ਹੋਇਆ ਕਿ ਮੇਰੇ ਕੋਲ ਰਾਜਕੁਮਾਰ ਪੜ੍ਹਨ ਆਇਆ, ਮੇਰੀ ਵੀ ਬੜੀ ਸੁਭਾ ਹੋਵੇਗੀ।

ਨਾਮ ਜਪਣਾ ਛੱਡਿਆ ਤਾਂ ਹਰ ਨਾ ਕੁਛ ਨੂੰ ਹੋਰ ਗੁੱਸਾ ਚੜਿਆ। ਫਿਰ ਸਮਝਾਇਆ ਇੱਕ ਵਾਰੀ, ਤੂੰ ਰਾਮ ਨਾਮ ਕਹਿਣਾ ਬੰਦ ਕਰ, ਮੇਰਾ ਕਹਿਣਾ ਮੰਨ ਲੈ, ਤੈਨੂੰ ਮੈਂ ਛੱਡ ਦਿਆਂਗਾ।

ਮਾਰ ਸਕਦਾ ਪਰ ਫਿਰ ਪ੍ਰਹਲਾਦ ਨੂੰ ਬੁਲਾ ਲਿਆ ਤੇ ਗੁੱਸੇ ਨਾਲ ਕਿਹਾ ਤੂੰ ਰਾਮ ਨਾਮ ਜਪਣਾ ਬੰਦ ਕਰ ਮੇਰਾ ਨਾਮ ਜਪ ਨਹੀਂ ਤੇ ਅੱਗ ਵਿੱਚ ਸਾੜ ਕੇ ਮਾਰ ਦਿਆਂਗਾ।

ਫਿਰ ਮਾਰ ਕੇ ਦੱਸਦਾ ਹੁਕਮ ਕੀਤਾ ਕਿ ਇਸ ਪ੍ਰਹਿਲਾਦ ਨੂੰ ਖਤਮ ਕਰਨਾ ਹੈ ਕਿਸੇ ਤਰੀਕੇ ਵੀ।

ਲੱਕੜਾਂ ਦੇ ਢੇਰ ਤੇ ਮੈਂ ਪ੍ਰਹਲਾਦ ਨੂੰ ਗੋਦੀ ਵਿੱਚ ਲੈ ਕੇ ਬਹਿ ਜਾਵਾਂਗੀ। ਮੈਨੂੰ ਵਰ ਹੈ ਮੈਂ ਤੇ ਸੜਨਾ ਨਹੀਂ, ਪ੍ਰਹਲਾਦ ਸੜ ਜਾਵੇਗਾ। ਇਸੇ ਤਰ੍ਹਾਂ ਕੀਤਾ ਗਿਆ, ਲੱਕੜਾਂ ਦਾ ਢੇਰ ਇਕੱਠਾ ਕੀਤਾ।

ਕਹਿੰਦੇ ਨੇ ਕਿ ਪ੍ਰਹਲਾਦ ਡੋਲ ਗਿਆ। ਤੱਤਾ ਥੰਮ ਦੇਖ ਕੇ ਤੇ ਭਗਵਾਨ ਨੇ ਕੀੜੀ ਦਾ ਰੂਪ ਧਾਰ ਕੇ ਥੰਮ ਤੇ ਤੁਰਨਾ ਸ਼ੁਰੂ ਕਰ ਦਿੱਤਾ। ਪਰ ਬਾਣੀ ਕਹਿੰਦੀ ਕਿ ਪ੍ਰਹਲਾਦ ਡੋਲਿਆ ਨਹੀਂ, ਕਿਉਂਕਿ ਭਗਤ ਕਦੀ ਡੋਲਦੇ ਨਹੀਂ। ਨਿਰਭਉ ਬਾਲਕ

ਹਰਨਾਕਸ਼ ਨੂੰ ਆਪਣੀਆਂ ਬਾਹਾਂ ਵਿੱਚ ਫੜ ਲਿਆ। ਕਮਰੇ ਦੀ ਦਲੀਜ ਵਿੱਚ ਆ ਕੇ ਭਗਵਾਨ ਬੈਠ ਗਏ। ਇੱਕ ਲੱਤ ਕਮਰੇ ਦੇ ਅੰਦਰ, ਇੱਕ ਲੱਤ ਕਮਰੇ ਦੇ ਬਾਹਰ ਰੱਖੀ। ਹਰਨਾਕਸ਼ ਨੂੰ ਆਪਣੇ ਪੱਟਾਂ ਤੇ

ਨਾਲ ਜੁੜੇ ਹੈ, ਜਿਹੜਾ ਗੁਰੂ ਨਾਲ ਜੁੜੇ ਹੈ। ਹੱਥ ਪੈਰ ਤੇ ਬੱਝੇ ਸਨ ਇੱਕ ਵੱਡਾ ਸਾਰਾ ਪੱਥਰ, ਕਬੀਰ ਸਾਹਿਬ ਦੇ ਪੇਟ ਨਾਲ ਬੰਨ ਕੇ ਇਹਨਾਂ ਸਿਪਾਹੀਆਂ ਨੇ

ਜਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਪੰਘਾਣੀ ਦੇ ਯੁੱਧ ਨੂੰ ਫਤਿਹ ਕੀਤਾ। ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ ਕੀਤਾ।

ਜਵਾਹ ਦੇ ਪੁੱਤਰ ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ। ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵਜਿਆ, ਪਰ ਪੇਟੀ ਪਾਰ ਨਾ ਕਰ ਸਕਿਆ। ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨਹੀਂ ਆਇਆ, ਜ਼ਖਮ ਨਹੀਂ ਹੋਇਆ। ਤੇ ਜਦੋਂ ਇਹ ਚੁਭੀ ਚਿੰਚ ਚਰਮੰਗ ਕਛ ਘਾਏ ਨਾ ਆਯੰਗ ਕਲੰਗ ਕੇਵਲੰਗ ਜਾਣ ਦਾਸੰਗ ਬਚਾਇੰਗ, ਤੇ ਫਿਰ ਹੋਇਆ ਕਿ ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਮੈਨੂੰ ਰੋਸ ਆ ਗਿਆ। ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ। ਜਬ ਤੁਹਾਨੂੰ ਲੱਗੇ ਹੋ ਤਬ ਰੋਸ

ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ, ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਹੇ, ਕੋਈ ਹੋਰ ਤੂੰ ਵਾਰ ਕਰਨਾ, ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦ ਸਵਾ

ਸੰਗੀਤ ਮਧ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਤਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਿਰਫ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਸ਼ਹਿਣੇ ਵੱਜਦੇ ਹੋਣ ਇਹੋ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲੈਣ ਤੇ ਆਈ, ਫਿਰੰਗ ਗੁਰਤੀ ਅਮਰਦਾਸ ਰਾਮਦਾਸ ਸਹਾਇ, ਅਰਜੁਨ ਹਰ ਗੋਬਿੰਦਨਾਮ ਸਿਮਰਨ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨੂੰ ਨਿਦਿਆ ਵਿਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ

ਤਾੜੀਆਂ ਮੂਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤਿਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇ ਦੇਗ ਤੇਗ ਫਤਿਹ ਬਿਰਧ ਕੀ ਵਿਆਜ ਪੰਥ ਕੇ ਦੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ

தான் பிரசாதான் தானான் நாமதான் ஸ்ரீ அம்ரித்சர் சாஹிப் ஜி தே தர்சனேஷனான் ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮਕਾ ਜੇਕਾ ਬੋਲੋ ਜੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰੱਖਾ ਆਪ ਵਾਹਿਗੁਰੂ ਇਹ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਉੱਟਿਆਂ ਦੀ ਓਟ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਾਜ਼ੂਰ ਜਪ ਜੀ ਸਾਹਿਬ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ਼ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬੱਤ